ਸਤਿਗੁਰੂ ਦੀਨ ਦਿਆਲ ਅਕਾਲ ਪੁਰਖ ਜੀ ਸਰਵ ਸ਼ਕਤੀਮਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ, ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ, ਸੰਧਿਆ ਦੇ ਦੀਵਾਨ ਬਖਸ਼ਿਸ਼ ਕਰਕੇ ਨਦਰੋਂ ਨਦਰ ਨਿਹਾਲ ਕੀਤਾ। ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਜੀ ਦਾ। ਆਪ ਜੀ ਨੇ ਕੀਰਤਨ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕੀਤੀਆਂ ਨੇ। ਮਹਾਰਾਜ ਜੀ ਕਿਰਪਾ ਕਰੋ, ਰਹਿਮਤ ਕਰਕੇ, ਤਰਸ ਕਰਕੇ ਸਾਡੀ ਝੋਲੀ ਚ ਕੀਰਤਨ ਪਾਵੋ, ਨਿਤਨੇਮ ਪਾਵੋ, ਸਿਮਰਨ ਪਾਵੋ, ਸੇਵਾ ਪਾਵੋ, ਪਾਵੋ ਦਾਨ, ਢੀਠ ਹੋਏ ਮੰਗ। ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਬਹਿਣ ਦਾ, ਸਾਨੂੰ ਸੁਣਨ ਦਾ, ਸਾਨੂੰ ਆਪ ਜੀ ਦੇ ਚਰਨਾਂ ਵਿੱਚ ਆਉਣ ਦਾ। ਆਪ ਜੀ ਨੇ ਕਿਰਪਾ ਕਰਕੇ ਚੱਜ ਬਖਸ਼ਿਸ਼ ਕਰਨਾ ਦਾਤਾ ਜੀ, ਕਿਰਪਾ ਕਰਿਓ ਜੀ, ਤਰਸ ਕਰਿਓ। ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਸੰਗਤਾਂ ਦਾ, ਧੰਨਵਾਦ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ, ਰਾਗੀ ਸਿੰਘਾਂ ਦਾ, ਪ੍ਰਚਾਰਕਾਂ ਦਾ, ਹੈੱਡ ਗ੍ਰੰਥੀ ਸਾਹਿਬ ਜੀ ਦਾ, ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਕਿਰਪਾ ਕਰ ਰਹੇ ਇਸੇ ਤਰ੍ਹਾਂ ਚਰਨਾਂ ਦੇ ਨਾਲ ਲਾਈ ਰੱਖਣ। ਜਿਨ੍ਹਾਂ ਸੰਗਤਾਂ ਨੇ ਕੀਰਤਨ ਦਾ ਸਤਿਕਾਰ ਕੀਤਾ, ਮਹਾਰਾਜ ਜੀ ਕਿਰਪਾ ਕਰਕੇ ਉਹਨਾਂ ਦੇ ਖਜ਼ਾਨੇ ਭਰਪੂਰ ਕਰਿਓ, ਕਾਲ ਖੰਡਕ ਦੂਰ ਕਰਿਓ, ਮਿਹਰ ਭਰਿਆ ਹੱਥ ਰੱਖਿਓ, ਆਪ ਜੀ ਦੇ ਚਰਨਾਂ ਦੇ ਨਾਲ ਬਣੇ ਆਵੇ, ਸਭ ਆਪ ਜੀ ਨੇ ਕਾਰਜ ਰੱਖ ਕਰਨੇ, ਵਿਘਣ ਦਾ ਨਾਸ ਕਰੋ, ਭਜਨ ਦਾ ਪ੍ਰਤਾਪ ਕਰੋ, ਖਾਲਸੇ ਪੰਥ ਨੂੰ ਚੜ੍ਹਦੀਆਂ ਅੱਖਾਂ ਚ ਰੱਖੋ। ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ, ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਦੀ ਬਖਸ਼ ਦੇ ਪਾਤਰ ਬਣੀਏ, ਗੁਰੂ ਬਾਜਾਂ ਵਾਲੇ ਦੀ ਖੁਸ਼ੀਆਂ ਲਈਏ ਜੀ। ਆਓ ਸੰਤ ਜਿਨ੍ਹਾਂ ਪੜ੍ਹ ਕੇ ਸਮਾਪਤੀ ਕਰੀਏ ਜੀ।

ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ।

ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾ।

ਸਭੁ ਸੰਤੋਹ ਜੀ ਸਭ ਦੁੱਖ ਵਿਸਾਰਣ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ।

ਕੀਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰਹਿ ਹਰ।

ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ।

ਹਰ ਮੇਰਾ ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆ ਇਹ ਵਡਿਆਈਆ, ਕਹਿ ਨਾਨਕ ਸੁਣਹੁ ਸੰਤੋ, ਸ਼ਬਦ ਧਰੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੁਆ, ਤਿਤ ਘਰ ਅਨਹਦ ਵਾਜੇ, ਅਨਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤਸੰਤ

ਹੈ। ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਤ ਦੇ। ਜਗ ਮਹਿ ਉੱਤਮ ਕਾਢੀ ਹੈ, ਵਿਰਲੇ ਕੇ ਮਹੱਲਾ ਪੰਜਵਾਂ।

ਵਾਸਤੇ, ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ, ਔਲਨ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੋਗਤਾ ਵਾਸਤੇ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਿਰਪਾ ਕਰਨੀ, ਸੇਵਕਾਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ, ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕਿ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਤ ਕਰੋ ਜੀ, ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਹੀ ਅਕਾਲ ਕੇ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੇ ਮਾਨਿਓ ਪ੍ਰਗਟ ਗੁਰਾ ਕੇ, ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾਮ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸ ਉਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਣ ਖੰਡਾ ਜਾ।

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: सोरठ महला नौवा मन रे कौन कुमत तै लीनी पर दारा निंदिया रस रचियो राम भगत नह कीनी। वाहिगुरु जी का खालसा वाहिगुरु जी की फतेह।
1: सत्कार योग सत्संग जीव सतगुरां दी पार बख्शिश रहमत हुई। संध्या वक्त का समा सतगुरां ने सानू बख्शिश किया है। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੋਧਾ ਰਹਿਰਾ ਸਾਹਿਬ ਦੇ ਪਾਠ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ, ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜਿੰਨਾ ਵੀ ਹੋ ਸਕੇ ਦਸਵੰਧ ਦੀ ਕਾਰਪੇਟਾ ਕੱਢ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਉਹ 30 ਸਤੰਬਰ ਨੂੰ ਜੋੜ ਮੇਲਾ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ, ਇਸ ਪਾਵਨ ਅਸਥਾਨ ਤੇ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। 1 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਗੁਰੂਤਾ ਗੱਦੀ ਦਿਵਸ ਆ ਰਿਹਾ। 5 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ। 9 ਅਕਤੂਬਰ ਨੂੰ ਸ਼ਹੀਦੀ ਭਾਈ ਸੁਖਦੇਵ ਸਿੰਘ ਸੁੱਖਾ ਐਂਡ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਆ ਰਹੀ ਹੈ। 10 ਅਕਤੂਬਰ ਨੂੰ ਜਨਮ ਦਿਨ ਭਾਈ ਤਾਰੂ ਸਿੰਘ ਜੀ ਦਾ ਆ ਰਿਹਾ। ਉਸ ਤੋਂ ਬਾਅਦ 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ, ਜੋ ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਪਾਵਨ ਸੰਤਾਨ ਤੇ ਬਹੁਤ ਵੱਡੀ ਪੱਧਰ ਤੇ ਮਨਾਇਆ ਜਾਂਦਾ। 27 ਅਕਤੂਬਰ ਨੂੰ ਮਹਾਰਾਜ ਜੀ ਦਾ ਉਹ ਪਵਿੱਤਰ ਦਿਹਾੜਾ ਆ ਰਿਹਾ। ਇਹ ਸਾਰੇ ਪਾਵਨ ਪਵਿੱਤਰ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਵਿੱਚ ਮਨਾਏ ਜਾਂਦੇ ਨੇ। ਜ਼ਰੂਰ ਇਹਨਾਂ ਦਿਹਾੜਿਆਂ ਤੇ ਸਹਿਯੋਗ ਬਖਸ਼ਣਾ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀਓ। ਹੋਰ ਪ੍ਰੋਗਰਾਮਾਂ ਦੀ ਜਾਣਕਾਰੀ ਵਾਸਤੇ ਤੁਸੀਂ ਸਾਡੇ ਗੁਰੂ ਘਰ ਦੇ ਸਕੱਤਰ ਸਰਦਾਰ ਰਾਜਿੰਦਰ ਸਿੰਘ ਜੀ ਮੰਗਰ ਸਾਹਿਬ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4087124145 ਤੇ ਸੰਪਰਕ ਕਰਕੇ ਹੋਰ ਗੁਰੂ ਘਰ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਲੈ ਸਕਦੇ। ਆਓ, ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾਂ ਆਰਤੀ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਉਨ੍ਹਾਂ ਵਾਲੇ, ਇਨ੍ਹਾਂ ਤੋਂ ਬਾਅਦ ਚੱਲ ਰਹੀ ਜਪਜੀ ਸਾਹਿਬ ਦੀ ਲੜੀਵਾਰ ਕਥਾ ਕਰਨਗੇ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖੁਸ਼ਦਿਲ। ਉਨ੍ਹਾਂ ਤੋਂ ਬਾਅਦ ਅਖੀਰਲਾ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ। 8:30 ਵਜੇ ਤੱਕ ਕੀਰਤਨ ਚੱਲਣਗੇ। ਜ਼ਰੂਰ ਜਿਨ੍ਹਾਂ ਕੋਲ ਸਮਾਂ ਹੈ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਸਰਵਣ ਕਰੋ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਜਿਨ੍ਹਾਂ ਦੀ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਗੋਦ ਵਿਚ ਬੈਠ ਕੇ ਸੰਧਿਆ ਦੇ ਦੀਵਾਨ ਵਿਚ ਹਾਜ਼ਰੀ ਭਰਦਿਆਂ ਪੰਥ ਪ੍ਰਸਿੱਧ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਪਾਸੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਸ਼ਬਦ ਕੀਰਤਨ ਆਪ ਜੀ ਨੇ ਸਰਵ

संकेत है। शब्द कीर्तन उपरंत कुछ दिनों तो चल रही लड़ीवार जप बाणी जप जी साहब दी विचार आप सरवन करो। जो पाक पवित्र पावन बचना दा पाठ आप जी ने सरवन कीता है ये 26वीं पौड़ी है प्यारे जप जी साहब दी। तन गुरु नानक साहब सचे पातशाह ने ये पाक बचन उच्चारण कीते हैं जो श्री गुरु ग्रंथ साहिब जी दे मुबारक अंग 5 अते 6 ते बचन सुभायमान हैं। आओ गुरु प्यारेओ कुछ समय लई इन पावन पवित्र बचना दी विचार करिए। जानिए कि जप बाणी दे विच गुरु साहिबां ने असा सबना लई की फरमाया की हुक्म कीता। दाने लोग अज भी आखदे ने कि जिस गुरु प्यारे ने जप नूं समझ लिया उन्हें सारी बाणी नूं बड़ी आसानी नाल जान लिया बुझ लिया समझ लिया। ये अलग गल है कि गुरु दी बाणी नूं समझ लेना ते समझ के फिर अहं भाव विच कुछ कहना कि मैं जानदा। गुरमत ही समझाउंदी जेड़ा बंदा जान के कहे मैं जानदा बाणी विच की है। सब कहंदे ओदे वर्गा दुनिया ते अनजान बंदा ही कोई नहीं। जे कोई कहे मैं रब नूं जानदा जान भी लिया होवे तां भी साहिब कहंदे कदे ए बोल मुख तो ना कहो क्योंकि दुनिया दा ओही अनजान आदमी है जेड़ा गुरु दे बचना नू ते रब नू जान के भी कहे मैं जान लिया। गुरवाके सोई आजान अनजान है वो बंदा कहे मैं जाना जिड़ा कहे मैं जान गया। गुरबाणी विच ओ रहस गुरु साहिबां ने बयान कीते ने जिन्हां नूं असी जानन तो असमर्थ असी इन्ना ही जान पाया जो विद्वाना ने लिख दिता है। पर जो मनुखा ने विद्वाना ने लिखिया ਉਹਨੂੰ ਮੁਕੰਮਲ ਤੌਰ ਤੇ ਅਸੀਂ ਸਹੀ ਯੋਗ ਨਹੀਂ ਜਾਣ ਸਕਦੇ ਨਹੀਂ ਸਮਝ ਸਕਦੇ। ਹੋ ਸਕਦਾ ਉਹਨਾਂ ਦੀ ਵੀ ਸੁਰਤੀ ਤੇ ਬਿਰਤੀ ਉਥੋਂ ਤੱਕ ਵਿਚਾਰ ਕਰਦਿਆਂ ਨਹੀਂ ਗਈ ਜਿੰਨੀ ਉੱਚੀ ਬਿਰਤੀ ਸੁਰਤੀ ਨਾਲ ਇਹ ਅਮੋਲਕ ਬਚਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਡੀ ਚੋਲੀ ਪਾਏ। इसलिए एको ही बेनती करनी चाहिदी दाता आप दे अमोलक बचन जेड़े ने इना नू मैं विचारन लगा मैनू विचारन दा उद्दम बख्शो परिश्रम देओ बख्शो बख्शिश करो कि मैं इना नू विचार सका। अमोल गुण परमात्मा अकाल पुरख दे जेड़े गुण ने वो अमुल ने। अमुल दा मतलब जिस दी कोई कीमत नहीं जान सकदा नहीं पा सकदा। परमेश्वर दे अकाल पुरख दे गुण अकाल पुरख दी सिफत तो सलाह अमोलक है। अमुल वापा साधक मनुख जेड़े ने भले पुरुष ने जेड़े उन्हां ने इन्हां गुणां दा वपार कीता। लेकिन जदों अपने वल झात के देखिए ते असी रब्बी गुणां दा वणज वपार करन दा कदे सोचिया भी नहीं।
लेकिन गुरु नानक साहिब महाराज अज बचन कर दे जे अकाल पुरख दे गुण अमौलक ने ते इना दा वणज करन वाले जेड़े व्यापारी ने ओ भी अमौलक ने जिन्हां दा कोई मुल नहीं है कोई मुल नहीं कोई भी मुल नहीं जान सकता रब्बी गुणा दा वणज करन वाले भी अमौलक ने रब्बी गुण भी अमौलक ने अमोल वपारिये दा मतलब है जेड़े दा वणज कर दे। एक बेनती करा गुरु नानक साहिब सचे पातशाह जो ए रब्बी गुणा दा रब्बी सिफतो सलाह दा जिक्र कर रहे ने गुरुदेव प्रथक एक शब्द अंदर विचार दृढ़ कराउंदे ने कि बंदा दरअसल निरंकार ने भेजिया ही जिंदगी दे के इसलिए सी कि असी वणज कर सकीए केड़ा गुणा दा वणज शुभ गुणा दा वणज लेकिन असी गुण दा वणज ते गुण विहांजण दी बजाय कुछ होर ही ऊल जलूल इकट्ठा करन विच जुट गए। गुरुदेव दा वाक है परदेस झाग सौदे को आया मनुख दी गल गुरुदेव करदे ने के परदेस तो जिथों असी आए आ ओ परदेस झाग दा अर्थ बड़िया औखियाइया कठिनाइया हासिल करके या पा के इत्थे पहुंचे की करना है। सतगुरु स्पष्ट भी सवाल कीते ने इस पर था है। सुनो रे उन्हें लफज सब लई है प्यारे सारी दुनिया लई हर मनुख लई है हे मनुख सुन सुनो रे तू कौन है कहां ते आयो कितों आया ते तू कौन है। मसलन गुरु दे वचन सुन लेने सवाल समझ भी आ गया की जवाब दे मनुख दे कोल की जवाब है शायद असी जवाब ये देंगे कि मेरा जो रहन दा एड्रेस पता वो ही बंदा बयान करेगा कि मैं फलानी जगह तो आया। पर सतगुरु ये नहीं पूछ रहे कि संसार विच तेरे घर दा जिहड़ा पता है तू उथों चल के आया तो उहदा जिक्र कर रहे हैं तू है कौन है ते कित्थों आया। ये दो गल्लां ही गुरु दे सन्मुख रखनिया मनुख लई बड़िया औखिया ने पर जदों विचार शब्द विचों लईए ते बड़ा आसान हो जांदा कि हे मेरिया मालका मैनू आप ही ते तो इस संसार ते भेजिया ते मैं तेरा भेजिया होया परदेस झाग सौदे को आया मैं ते वणज करन लई आया सौदा करन लई आया। सुनते हैं ना सरल बचन वणज करो वण जा रहे हो तुसी वण जा रहे हो वणज करन आयो ते वणज करो पर सुचेत कर दी बाणी वखर लेहो संभाल कोई ओ सौदा संभाले हो जे जेड़ा सौदा ए दार लफाना फानी संसार तो तुरन समय तुहाडे नार जा सके नार निभ सके वणज करो वण जा रहे हो वखर लेहो संवार तैसी वस्त विसाई है जैसी निभ है ना ओ इकट्ठी करियो जे वस्तु नू सौदे नू जेड़े तुहाडे नार चलन समय जा सके ते जो असी इकट्ठा कीता अन्न ते धन ए बारे साहिब समझाउंदे
ਇਹਦੀ ਸੱਚਾਈ ਇਹ ਕਿ ਅੰਨ ਧਨ ਕਛੂ ਐ ਲੈ ਨਾ ਚੱਲਿਓ। ਅੱਜ ਤੱਕ ਕੋਈ ਵੀ ਬੰਦਾ ਇਸ ਦੁਨੀਆਂ ਤੋਂ ਅਨਾਜ ਤੇ ਧਨ ਨਾਲ ਲੈ ਕੇ ਨਹੀਂ ਚੱਲਿਆ, ਇਹ ਜਾਂਦਾ ਵੀ ਨਹੀਂ ਨਾਲ, ਬਲਕਿ ਇਹ ਜੋ ਸਰੀਰ ਹੈ ਕਾਇਆ ਇਹ ਵੀ ਜਲਾ ਕੇ ਇੱਥੇ ਹੀ ਰਾਖ ਕਰ ਦਿੱਤੀ ਜਾਂਦੀ ਹੈ, ਵੀ ਸਾਥ ਨਹੀਂ ਦਿੰਦਾ। ਅੱਜ ਮੇਰੇ ਗੁਰਦੇਵ ਰੱਬ ਦੀਆਂ ਕੁਝ ਬਖਸ਼ਿਸ਼ਾਂ ਜਿਨ੍ਹਾਂ ਨੂੰ ਦੁਨੀਆਂ ਨੇ ਅੰਦਾਜ਼ਿਆਂ ਦੇ ਵਿੱਚ ਹੀ ਜ਼ਿਕਰ ਕੀਤਾ, ਬਿਆਨ ਕੀਤਾ, ਤੇ ਸਤਿਗੁਰੂ ਕਪਾਟ ਖੋਲਦੇ ਨੇ। ਥੋੜਾ ਸਹਿਜੇ ਸਹਿਜੇ ਇਹਨਾਂ ਬਚਨਾਂ ਨੂੰ ਵਿਚਾਰੀਏ। ਪਰਮਾਤਮਾ ਅਕਾਲ ਪੁਰਖ ਜਿਹਨੂੰ ਕਾਲ ਨਹੀਂ ਵਿਆਪਦਾ, ਜੋ ਸਦਾ ਕਹਿਮ ਰਹਿਣ ਵਾਲਾ, ਉਹਦੀ ਸਿਫਤੋ ਸਲਾਹ ਤੇ ਉਹਦੇ ਜਿਹੜੇ ਗੁਣ ਨੇ ਅਮੋਲਕ ਨੇ, ਕਿਉਂਕਿ ਮਨੁੱਖੀ ਇਹ ਸੁਭਾਅ ਬਣ ਗਿਆ। ਇੱਕ ਦੀ ਮੈਂ ਗੱਲ ਨਹੀਂ ਕਰਦਾ, ਸਾਰੀ ਦੁਨੀਆਂ ਦਾ ਹੀ ਇਹ ਸੁਭਾਅ ਹੈ, ਸੋਚ ਹੈ ਕਿ ਧਨ ਦੇ ਆਇਆ ਸਭ ਕੁਝ ਹੀ ਆ ਜਾਂਦਾ, ਜੇ ਧਨ ਆ ਗਿਆ ਤੇ ਸਭ ਕੁਝ ਖਰੀਦਿਆ ਜਾ ਸਕਦਾ, ਸਭ ਕੁਝ ਪਾਇਆ ਜਾ ਸਕਦਾ। ਪਰ ਸਾਹਿਬ ਸਮਝਾਉਂਦੇ ਨਾ ਪਾਈ, ਸੋਨੇ ਨਾਲ ਤੋਲ ਕੇ ਵੀ ਇਹ ਨਹੀਂ ਮਿਲਣਾ। ਸੋਨੇ ਨਾਲ ਤੋਲਿਆਂ ਫਿਰ ਇਹਦੀ ਕੀਮਤ ਕੀ ਹੈ, ਇਹਦਾ ਮੁੱਲ ਕੀ ਹੈ, ਜੋ ਰੱਬ ਦੇ ਬੰਦੇ ਦਿੰਦੇ ਨੇ ਤੇ ਜਿਹੜੇ ਇਹ ਵਸਤੂ ਨੂੰ ਪ੍ਰਾਪਤ ਕਰਦੇ ਨੇ। ਜੇ ਅਮੋਲਕ ਹੈ, ਮੁੱਲ ਕੋਈ ਨਹੀਂ, ਤੇ ਫਿਰ ਇਹਦਾ ਵਣਜ ਕਿਵੇਂ ਹੋਏਗਾ। ਇੱਕ ਬੇਨਤੀ ਕਰਾਂ, ਪਰਮਾਨ ਹੈ ਗੁਰਬਾਣੀ ਦਾ, ਬਾਬਾ ਕਬੀਰ ਜੀ, ਇਹ ਦੁਨੀਆਂ ਦੇ ਲੋਕੋ, ਕੰਚਨ ਸਿਉ ਪਾਈਏ ਨਹੀਂ ਤੋੜ। ਕੰਚਨ ਸੋਨੇ ਨੂੰ ਕਹਿੰਦੇ ਨੇ। ਜੇ ਤੁਸੀਂ ਰੱਬੀ ਗੁਣਾ ਨੂੰ ਸੋਨੇ ਨਾਲ ਤੋਲ ਕੇ ਪਾਉਣਾ ਚਾਹੋ ਤੇ ਸੋਨੇ ਦੇ ਨਾਲ ਤੋਲ ਕੇ ਵੀ ਇਹ ਨਹੀਂ ਮਿਲਦੇ। ਬਾਬਾ ਜੀ ਫਿਰ ਕਿਰਪਾ ਕਰੋ, ਇਹਨਾਂ ਦੀ ਕੀਮਤ ਮੁੱਲ ਕੀ ਹੈ? ਕਹਿਣ ਲੱਗੇ, ਹਾਂ ਜੋ ਮੈਨੂੰ ਪ੍ਰਾਪਤੀ ਹੋਈ ਹੈ, ਜੋ ਮੈਂ ਕੀਮਤ ਦਿੱਤੀ ਹੈ, ਮੈਂ ਤੁਹਾਨੂੰ ਦੱਸ ਦੇਣਾ ਇਹ ਕਿਸ ਕੀਮਤ ਤੇ ਗੁਣ ਮਿਲਦੇ ਨੇ, ਰੱਬੀ ਸਿਫਤ ਮਿਲਦੀ ਹੈ। ਕੰਚਨ ਸਿਉ ਪਾਈ ਹੈ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਭਉ। ਬਾਬਾ ਕਬੀਰ ਜੀ ਬਚਨ ਕਰਦੇ ਤੋਂ ਗੁਰੂ ਨੂੰ ਮਨ ਦੇ ਦੇ। ਹੁਣ ਸ਼ਮਾ ਕਰਨਾ, ਜੋ ਸਾਡੀ ਜੇਬ ਵਿੱਚ ਹੈ, ਹੱਥ ਵਿੱਚ ਹੈ, ਬੜੀ ਆਸਾਨੀ ਨਾਲ ਦੇ ਸਕਦੇ ਹਾਂ। ਗੁਰੂ ਅੱਗੇ ਭੇਂਟ ਰੱਖਦੇ ਹਾਂ ਨਾ, ਦੇਨੇ ਹਾਂ। ਪਰ ਜੇ ਗੁਰੂ ਸਾਡੇ ਕੋਲੋਂ ਮਨ ਮੰਗੇ ਤੇ ਮਨ ਸਾਡੇ ਵਸ ਵਿੱਚ ਨਹੀਂ ਹੈ, ਸਾਡੀ ਗ੍ਰਿਫਤ ਵਿੱਚ ਨਹੀਂ ਹੈ, ਜਾਣ ਕੇ ਸਮਝਦਿਆਂ ਹੋਇਆਂ ਵੀ ਅਸੀਂ ਮਨ ਆਪਣੇ ਗੁਰੂ ਨੂੰ ਭੇਟ ਨਹੀਂ ਕਰ ਸਕਦੇ। ਇਹ ਭੇਟਾ ਉਦੋਂ ਕਰ ਸਕਦੇ ਹਾਂ ਜਦੋਂ ਇਹ ਸਲੀਕਾ ਜੀਵਨ ਵਿੱਚ ਆਏਗਾ। ਕਿਹੜਾ? ਮਨ ਅਰਪਿਓ, ਉਦੋਂ ਅਰਪਣ ਕਰ ਸਕਦੇ ਹੋ ਤੁਸੀਂ। ਹਉਮੈ ਤਜੋ, ਜਦੋਂ ਜੀਵਨ ਵਿੱਚੋਂ ਹੰਕਾਰ ਛੱਡਦੇ ਹਾਂ, ਉਹਨਾਂ ਚਿਰ ਮਨ ਗੁਰੂ ਨੂੰ ਅਰਪਣ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਇਹ ਸਰੀਰ ਦਾ ਠਿਕਰਾ ਅਹੰਕਾਰ ਦੇ ਨਾਲ ਭਰਿਆ ਹੋਇਆ। ਕਿਵੇਂ ਕਰਾਂਗੇ? ਗੁਰਬਾਣੀ ਇਹ ਦੱਸ ਰਹੀ ਹੈ ਕਿ ਮਨ ਅਰਪਣ ਕਰਨ ਤੋਂ ਪਹਿਲਾਂ ਹੰਕਾਰ ਛੱਡਣਾ ਪੈਂਦਾ ਹੈ। ਹੰਕਾਰ ਨਹੀਂ ਛੱਡਾਂਗੇ, ਅੰਗ ਭਾਵ ਨਹੀਂ ਤਿਆਗਾਂਗੇ ਤੇ ਮਨ ਕਾ ਦਾਪੀ ਅਰਪਣ ਨਹੀਂ ਕਰ ਸਕਾਂਗੇ। ਅਸੀਂ ਹੰਕਾਰ ਨਹੀਂ ਛੱਡ ਸਕਦੇ, ਇਸ ਲਈ ਗੁਰੂ ਨੂੰ ਮਨ ਅਰਪਣ ਨਹੀਂ ਕਰ ਸਕਦੇ। ਇਹਦੇ ਲਈ ਹਉਮੈ ਦਾ ਤਜਣਾ ਛੱਡਣਾ ਜ਼ਰੂਰੀ ਹੈ। ਮਨ ਅਰਪਿਓ ਹਉਮੈ ਤਜੋ, ਇਉਂ ਪੰਥ ਜੁਲਾਈਆ। ਇਹ ਜਿਹੜਾ ਮਾਰਗ ਗੁਰੂ ਦੱਸਦਾ, ਇਸ ਮਾਰਗ ਤੇ ਜੁਲਿਆ, ਚੱਲਿਆ, ਤੁਰਿਆ ਤਾਂ ਜਾ ਸਕਦਾ ਹੈ ਜੇ ਹੰਕਾਰ ਨੂੰ ਛੱਡ ਕੇ ਗੁਰੂ ਨੂੰ ਮਨ ਅਰਪਣ ਕੀਤਾ ਜਾਏ। ਬਾਬਾ ਕਬੀਰ ਜੀ ਇਸੇ ਲਈ ਸਮਝਾਉਂਦੇ ਨੇ ਕਿ ਭਾਈ
ਤੇ ਮੁੱਲ ਜਿਹੜਾ ਹੈ ਨਾ ਗੁਣਾਂ ਦਾ, ਬਖਸ਼ੀਸ਼ ਦਾ, ਪਰਮੇਸ਼ਰ ਦੀ ਸਿਫਤੋ ਸਲਾਹ ਤੇ ਨਾਮ ਦਾ, ਉਹ ਹੈ ਮਨ ਕੀਮਤ ਹੈ। ਮਨ ਦਿਓ, ਜਿਹਨੇ ਮਨ ਗੁਰੂ ਦੇ ਹਵਾਲੇ ਕਰ ਦਿੱਤਾ, ਗੁਰੂ ਦੇ ਕੋਲ ਖਜ਼ਾਨੇ ਦੀ ਚਾਬੀ ਹੈ। ਗੁਰਬਾਣੀ ਵਿੱਚ ਜ਼ਿਕਰ ਆਉਂਦਾ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ। ਤਾਲਾ ਲਾਇਆ ਉਹਨੇ ਬੜਾ ਕੀਮਤੀ ਖਜ਼ਾਨਾ ਨਾਮ ਦੇ ਵਿੱਚ। ਦੁਨੀਆਂ ਦੀ ਨਜ਼ਰ ਵਿੱਚ ਨਾਮ ਦਾ ਜਿਹੜਾ ਹੈ ਨਾ ਅਮੋਲਕ ਹੋਣਾ ਜਾਣਕਾਰੀ ਨਹੀਂ ਹੈ। ਅਸੀਂ ਕਹਿੰਦੇ ਸੋਨਾ ਕੀਮਤੀ ਹੈ, ਚਾਂਦੀ ਕੀਮਤੀ ਹੈ, ਹੀਰੇ ਜਵਾਹਰਾਤ ਰਤਨ ਜਿਹੜੇ ਨੇ ਕੀਮਤੀ ਨੇ, ਪਰ ਇਹਨਾਂ ਨਾਲੋਂ ਵੀ ਕਿਤੇ ਕੀਮਤੀ ਰੱਬ ਦਾ ਨਾਮ ਹੈ। ਤੇ ਰੱਬ ਦੇ ਨਾਮ ਦੇ ਖਜ਼ਾਨੇ ਨੂੰ ਪਰਮੇਸ਼ਰ ਨੇ ਤਾਲਾ ਲਾਇਆ, ਆਪਣੇ ਆਪ ਨਹੀਂ ਕੋਈ ਲੁੱਟ ਸਕਦਾ। ਭਾਵੇਂ ਅਸੀਂ ਧਾਰਨਾ ਮਹਾਂਪੁਰਸ਼ਾਂ ਕੋਲੋਂ ਸੁਣਦੇ ਹਾਂ, ਬੜੇ ਪਿਆਰ ਨਾਲ ਗਾਉਂਦੇ ਸਮਝਾਉਂਦੇ, ਕਬੀਰ ਲੂਟਣਾ ਹੈ ਤੋ ਲੂਟ ਲੇ, ਲੁੱਟ ਲੈ। ਕੀ ਲੁੱਟ? ਰਾਮ ਨਾਮ ਲੇ ਲੂਟ, ਰੱਬ ਦਾ ਨਾਮ ਲੁੱਟ ਲੈ, ਲੁੱਟ ਲੈ ਪਿਆਰਿਆ। ਪਰ ਯਾਦ ਰੱਖਣਾ, ਜਿਹਨੇ ਦੁਨੀਆਂ ਵਿੱਚ ਆ ਕੇ ਜਗਤ ਦੇ ਪਦਾਰਥ ਲੁੱਟਣ ਦਾ ਹੁਨਰ ਸਿੱਖਿਆ ਹੋਵੇ, ਉਹ ਕਦੇ ਨਾਮ ਲੁੱਟਣ ਦਾ ਚੱਜ ਨਹੀਂ ਜਾਣ। ਲਓ ਹੁਣ ਨਾਮ ਨੂੰ ਲੁੱਟਣ ਦਾ ਚੱਜ ਕਿੱਥੋਂ ਮਿਲੇਗਾ? ਸਲੀਕਾ, ਠੰਗ, ਤਰੀਕਾ, ਯੁਗ ਜੁਗਤ, ਇਹ ਕਿੱਥੋਂ ਮਿਲਦੀ ਹੈ? ਸਾਹਿਬ ਕਹਿੰਦੇ ਮਾਯੂਸ ਨਾ ਹੋ, ਮੈਂ ਦੱਸਦਾ ਤੁਹਾਨੂੰ ਕਿ ਕਿੱਥੋਂ ਮਿਲਦਾ ਹੈ ਚੱਜ। ਉਹ ਚੱਜ ਮਿਲਦਾ ਪਿਆਰਿਓ ਗੁਰ ਮਿਲ, ਸਾਹਿਬ ਕਹਿੰਦੇ ਨੇ ਆ ਕੇ ਗੁਰੂ ਨੂੰ ਮਿਲ, ਗੁਰੂ ਦੀ ਸੰਗਤ ਵਿੱਚ ਬੈਠ, ਗੁਰੂ ਦੇ ਪਾਸ ਆ ਜਾ। ਗੁਰ ਮਿਲ ਚੱਜ ਆਚਾਰ ਸਿੱਖ, ਆਤਮਕ ਜੀਵਨ ਜਿਉਣ ਦੇ ਲਈ, ਨਾਮ ਦੀ ਪ੍ਰਾਪਤੀ ਲਈ ਚੱਜ ਤੈਨੂੰ ਗੁਰੂ ਕੋਲ ਆ ਕੇ ਬੈਠ ਕੇ ਸਿੱਖਣਾ ਹੋਏ, ਸੰਗਤ ਵਿੱਚ ਆਉਣਾ ਪਿਆਰਿਓ ਇਸੇ ਲਈ ਬਹੁਤ ਜ਼ਰੂਰੀ ਹੈ। ਇੱਥੋਂ ਉਹ ਬਖਸ਼ਿਸ਼, ਇੱਥੋਂ ਉਹ ਦਾਤ, ਇੱਥੋਂ ਹੀ ਰੱਬ ਦੇ ਨਾਮ ਦੀ ਪ੍ਰਾਪਤੀ ਦੀ ਜੁਗਤ ਤੇ ਚੱਜ ਗੁਰੂ ਕੋਲੋਂ ਸਿੱਖਣਾ ਪੈਣਾ ਕਿ ਅਸੀਂ ਨਾਮ ਨੂੰ ਲੁੱਟ ਸਕੀਏ। ਅਸੀਂ ਸਿੱਖਿਆ ਜਗਤ ਦੇ ਪਦਾਰਥਾਂ ਨੂੰ ਲੁੱਟਣਾ, ਉਹੀ ਲੁੱਟ ਸਕਦੇ। ਲੁੱਟ ਪਈ ਹੈ ਨਾਮ ਦੀ, ਪਰ ਅਸੀਂ ਲੁੱਟਣਾ ਨਹੀਂ ਜਾਣ। ਸਤਿਗੁਰੂ ਗੁਰੂ ਨਾਨਕ ਸਾਹਿਬ ਹੁਣ ਕਿਰਪਾ ਕਰੇ ਨੇ ਕਿ ਰੱਬ ਦੀ ਸਿਫਤ ਜਿਹੜੀ ਹੈ ਨਾ, ਗੁਣ ਨੇ ਜਿਹੜੇ ਅਮੋਲਕ ਨੇ, ਦੁਨੀਆਂ ਦੀ ਧਨ ਦੌਲਤ, ਸੋਨਾ ਚਾਂਦੀ ਰਤਨ ਹੀਰੇ ਮੋਤੀਆਂ ਦੇ ਤੁੱਲੇ ਦੀ ਪ੍ਰਾਪਤੀ ਨਹੀਂ ਹੁੰਦੀ। ਅਮੁੱਲ ਵਪਾਰ, ਇਹਦਾ ਵਪਾਰ ਵੀ ਜਿਹੜਾ ਹੈ ਨਾ ਉਹ ਅਮੋਲਕ ਹੀ ਹੈ। ਤੇ ਮੈਂ ਜ਼ਿਕਰ ਕਰ ਰਿਹਾ ਸੀ, ਇਹਦਾ ਵਪਾਰ ਕਰਨ ਲਈ ਆਇਆ ਬੰਦਾ ਇਸ ਦੁਨੀਆਂ ਤੇ। ਪਰਦੇਸ ਝਾਗ ਸੌਦੇ ਕੋ ਆਇਆ, ਵਸਤ ਅਨੂਪ ਸੁਣੀ ਲਾਭ ਆਇਆ। ਤੇ ਜਦੋਂ ਇਹ ਵਪਾਰ ਕਰਨਾ ਹੋਵੇ ਨਾ, ਵਪਾਰ ਦਾ ਇੱਕ ਨਿਯਮ ਹੈ, ਵਪਾਰ ਕੋਈ ਵੀ ਹੋਵੇ, ਭਾਵੇਂ ਗੁਣ ਵਿਹਾਂਜਣੇ ਹੋਵਣ ਗੁਰੂ ਪਿਆਰਿਓ, ਤੇ ਭਾਵੇਂ ਸੰਸਾਰ ਦੀ ਕੋਈ ਵਸਤੂ ਖਰੀਦਣੀ ਹੋਵੇ, ਉਹਦੇ ਬਦਲੇ ਕੁਝ ਦੇਣੇ ਆ ਤਾਂ ਪ੍ਰਾਪਤ ਕਰਨੇ। ਬੰਦਾ ਜਦੋਂ ਮਾਲਕ ਦੇ ਪਾਸੋਂ ਆਇਆ, ਪਰਦੇਸ ਝਾਗ ਸੌਦਾ ਕਰਨ ਲਈ ਆਇਆ, ਤੇ ਗੁਣ ਰਾਸ ਬੰਨ ਪੱਲੇ ਆਨੀ, ਧਿਆਨ ਦੇਣਾ ਬਰੀਕੀ ਹੈ ਇਹ ਸ਼ਬਦ ਵਿਚਾਰ ਅੰਦਰ, ਗੁਣਾਂ ਦੀ ਰਾਸ ਪੂੰਜੀ ਬੰਨ ਕੇ ਲੈ ਆਇਆ ਹੈ। ਪਰ ਅਸੀਂ ਇਹੀ ਕਹਿੰਦੇ ਹਾਂ ਕਿ ਜੀਵ ਜਨਮ ਲੈ ਕੇ ਆਇਆ ਤੇ ਖਾਲੀ ਹੱਥ ਆਇਆ, ਖਾਲੀ ਹੱਥ ਇਹਨੇ ਚਲ ਜਾਣਾ। ਬਾਣੀ ਕਹਿ ਰਹੀ ਨਹੀਂ ਹੈ ਗੁਣਾਂ ਦੀ ਰਾਸ ਲੈ ਕੇ ਆਇਆ, ਪਰ ਜੋ ਕਰਮ ਕਰਨਾ ਸੀ ਇਹਨੇ ਉਹ ਇਹਨੂੰ ਵਿਸਰ ਗਿਆ, ਉਹ ਇਹਨੂੰ ਭੁੱਲ ਗਿਆ, ਇਹਨੇ ਵਿਸਾਰ ਦਿੱਤਾ।
ਵਿਸਾਰਨ ਦਾ ਕਾਰਨ ਕੀ ਹੈ? ਮਾਇਆ ਮੋਹ ਪਰਮ ਭੈ ਭੂਲੇ ਸੁਤ ਦਰਸਿਓ ਪ੍ਰੀਤ ਲਗਾਈ। ਸਾਡੀ ਪ੍ਰੀਤ ਹੀ ਪੁੱਤਰ ਇਸਤਰੀ ਤੇ ਪਰਿਵਾਰ ਕੁਟੁੰਬ ਕੋੜਮੇ ਨਾਲ ਬਣ ਗਈ, ਮਾਇਆ ਨਾਲ ਬਣ ਗਈ। ਮਾਇਆ ਦੇ ਪਤੀ ਪਰਮਾਤਮਾ ਨਾਲ ਜੁੜਨਾ ਸੀ, ਜੁੜ ਅਸੀਂ ਪਦਾਰਥਾਂ ਤੇ ਮਾਇਆ ਨਾਲ। ਬਾਣੀ ਹਰ ਗੱਲ ਦਾ ਜਵਾਬ ਦੇ ਰਹੀ ਹੈ, ਪਰ ਇਹਦੇ ਲਈ ਸਾਨੂੰ ਪ੍ਰਾਪਤੀ ਲਈ ਵਕਤ ਹੀ ਹੈ ਨਹੀਂ ਸਾਡੇ। ਇਸ ਲਈ ਪਿਆਰਿਓ, ਪ੍ਰਮੁੱਖ ਕਰਮ ਸਾਡਾ ਇਹੀ ਹੈ, ਗੁਣ ਰਾਸ ਬਨ ਪੱਲੇ ਆਨੀ, ਦੇਖ ਰਤਨ ਇਹ ਮਨ ਲਪਟਾਨੀ, ਸ਼ਾਹ ਵਪਾਰੀ ਦੁਆਰੇ ਆਏ। ਸ਼ਾਹ ਦੋ ਨੇ ਜੀ, ਇੱਕ ਪਰਮਾਤਮਾ ਸ਼ਾਹ ਹੈ ਜਿਨਨੇ ਸਾਨੂੰ ਚੰਗੇ ਤੇ ਸ਼ੁਭ ਗੁਣਾਂ ਦੀ ਰਾਸ ਦੇ ਕੇ ਭੇਜਿਆ ਇੱਥੇ, ਪਰ ਅਸੀਂ ਉਹ ਸ਼ੁਭ ਗੁਣਾਂ ਦੀ ਰਾਸ ਗਾਲ ਦਿੱਤੀ ਹੈ। ਬਾਣੀ ਕਹਿ ਰਹੀ ਮੈਨੂੰ ਮਾਫ ਕਰ ਦੇਣਾ। ਆਪ ਦੇਖਦੇ ਹੋ ਨਾ, ਕੋਈ ਵਸਤੂ ਲੈ ਕੇ ਘਰ ਰੱਖ ਲਈਏ, ਵਰਤੀਏ ਨਾ ਭਾਵੇਂ, ਉਹ ਪਈ ਪਈ ਗਲ ਜਾਂਦੀ, ਤੇ ਰੱਬ ਨੂੰ ਵਿਸਾਰਨ ਦੇ ਕਾਰਨ। ਹੁਣੇ ਤੇ ਮੈਂ ਬੇਨਤੀ ਕੀਤੀ, ਮਾਇਆ ਮੋਹ ਭਰਮ ਭੈ ਭੁੱਲੇ ਸੁੱਤ ਦਾ ਰਾਸਿਓ ਪ੍ਰੀਤ ਲਗਾਈ, ਤੇ ਜਿਹੜੇ ਗੁਣ ਲੈ ਕੇ ਆਏ ਸੀ, ਜਿਹਦਾ ਵਣਜ ਕਰਨਾ ਸੀ ਇੱਥੇ ਨਾਮ ਦਾ, ਰੱਬੀ ਸਿਫਤੋ ਸਲਾਹ ਦਾ, ਤੇ ਰੱਬ ਨੂੰ ਵਿਸਾਰਨ ਕਰਕੇ ਉਹਨਾਂ ਗੁਣਾਂ ਦਾ ਕੀ ਬਣਿਆ? ਹਰ ਬਿਸਰਤ ਤੇਰੇ ਗੁਣ ਗਲਿਆ। ਦਾਸ ਬੜੇ ਸਰਲ ਸਰਲ ਬਚਨ ਇਸ ਲਈ ਲੈ ਰਿਹਾ ਕਿ ਸਭ ਦੀ ਸਮਝ ਵਿੱਚ ਆ ਜਾ। ਮਾਲਕ ਨੂੰ ਵਿਸਾਰ ਕੇ ਜਦੋਂ ਅਸੀਂ ਮਾਇਆ ਤੇ ਜਗਤ ਦੇ ਪਦਾਰਥ ਤੇ ਪਰਿਵਾਰ ਦੇ ਮੋਹ ਵਿੱਚ ਹੀ ਖਚਿਤ ਹੋ ਗਏ, ਸਾਡੇ ਉਹ ਸ਼ੁਭ ਗੁਣ ਜਿਹੜੇ ਸੀ ਗਲ ਗਏ। ਹਰ ਬਿਸਰਤ ਤੇਰੇ ਗੁਣ ਗਲੇ। ਆਓ ਅੱਜ ਸਾਹਿਬ ਫਿਰ ਸੁਚੇਤ ਕਰਦੇ ਨੇ, ਸੁਚੇਤ ਹੋਈਏ ਕਿ ਪਰਮਾਤਮਾ ਦੇ ਗੁਣਾਂ ਦਾ ਜਿਹੜਾ ਵਪਾਰ ਹੈ ਉਹ ਵੀ ਅਮੋਲਕ ਹੈ। ਉਹਨੂੰ ਯਤਨ ਨਾ ਕਰੀਏ ਰੁਪਈਏ ਪੈਸੇ ਧਨ ਦੌਲਤ ਸੰਨ ਸੋਨੇ ਚਾਂਦੀ ਨਾਲ ਖਰੀਦਣ ਦਾ ਉਦਮ ਨਾ ਕਰੋ। ਨਾਮ ਦੀ ਦਾਤ ਕਦੋਂ ਮਿਲਦੀ ਹੈ ਕਹਿ ਕੇ ਮੈਂ ਲੜੀਵਾਰ ਸ਼ਬਦ ਵਿਚਾਰ ਕਰਾਂ, ਇਹ ਦਾਤ ਬਖਸ਼ੀਸ਼ ਕਦੋਂ ਆਉਂਦੀ ਹੈ? ਅਸਲ ਵਿੱਚ ਪਰਦੇਸ ਝਾਗ ਸੌਦੇ ਕੋ ਆਇਆ, ਵਸਤੇ ਅਨੂਪ ਸੁਣੀ ਲਾਭਾਇਆ, ਗੁਣ ਰਸ ਬਨ ਪੱਲੇ ਆਨੀ, ਦੇਖ ਰਤਨ ਇਹ ਮਨ ਲਪਟਾਨੀ, ਸ਼ਾਹ ਵਪਾਰੀ ਦੁਆਰੇ ਆਏ। ਜਿਹੜੇ ਮਾਲਕ ਨੂੰ ਪਵਿੱਤਰ ਰੂਹਾਂ ਆਉਂਦੀਆਂ ਉਹ ਗੁਰੂ ਨਾਨਕ ਦੇ ਘਰ, ਗੁਰੂ ਨਾਨਕ ਵੀ ਸ਼ਾਹ ਹੈ ਤੇ ਪਰਮਾਤਮਾ ਵੀ ਸ਼ਾਹ ਹੈ। ਉਹ ਸ਼ਾਹ ਨੇ ਗੁਰੂ ਨਾਨਕ ਸ਼ਾਹ ਕੋਲ ਭੇਜਿਆ, ਕਿਸ ਲਈ ਭੇਜਿਆ? ਹੁਣ ਅਲੱਗ ਬਚਨ ਲੈਣਾ ਪਏਗਾ। ਜਿਸ ਕਾ ਗ੍ਰਹਿ, ਜਿੱਥੇ ਬੈਠੇ ਹੋ ਰੱਬ ਦਾ ਘਰ, ਸਾਰੀ ਦੁਨੀਆ ਇਹ ਤਸਲੀਮ ਮੰਨਦੀ ਹੈ ਕਿ ਰੱਬ ਦੇ ਘਰ ਬੈਠੇ ਆ, ਜਾਂ ਕਹਿੰਦੇ ਆ ਗੁਰੂ ਦੇ ਘਰ ਬੈਠੇ ਆ, ਦੋਨੇ ਹੀ ਸ਼ਾਹ ਨੇ। ਸ਼ਾਹ ਪਠਾਇਆ, ਸ਼ਾਹ ਹੈ ਪਾਸ, ਸਪਸ਼ਟ ਹੋ ਗਿਆ। ਉਸ ਸ਼ਾਹ ਨਿਰੰਕਾਰ ਨੇ ਗੁਰੂ ਸ਼ਾਹ ਕੋਲ ਭੇਜਿਆ, ਤੇ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਜੋ ਸਾਨੂੰ ਚਾਹੀਦਾ ਅਸਲ ਵਿੱਚ ਨਾਮ, ਉਹਨੂੰ ਤਾਲਾ ਲੱਗਾ। ਹੁਣ ਢੂੰਡਣਾ ਪਏਗਾ ਚਾਬੀ ਕਿੱਥੇ ਹੈ। ਇਹ ਤਾਲਾ ਆਦਰਸ਼ ਹੈ, ਇਹ ਤਾਲਾ ਤੋੜਿਆ ਟੁੱਟਦਾ ਨਹੀਂ ਹੈ। ਦੁਨੀਆਂ ਦੇ ਲਾਏ ਤਾਲੇ ਟੁੱਟ ਜਾਂਦੇ ਨੇ, ਮਨੁੱਖਾਂ ਦੇ ਲਗਾਏ ਤਾਲੇ ਤੋੜਨੇ ਆਸਾਨ ਨੇ, ਪਰ ਗੁਰੂ ਕੇ ਪਿਆਰਿਓ ਮਾਲਕ ਦਾ ਲਗਾਇਆ ਤਾਲਾ ਤੇ ਨਜ਼ਰ ਵੀ ਨਹੀਂ ਆਉਂਦਾ, ਪਤਾ ਹੀ ਨਹੀਂ ਹੈ ਕਿੱਥੇ ਹੈ, ਦਿਖਾਈ ਵੀ ਨਹੀਂ ਦਿੰਦਾ। ਤੇ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ, ਵੈਸੇ ਗੱਲ ਇਹ ਮੈਂ ਮਾਫ਼ ਕਰਨਾ, ਸਰੀਰ ਦੀ ਹੈ, ਕੁੰਜੀ ਗੁਰੂ ਕੋਲ ਹੈ। ਗੁਰੂ
اس چابی نال جدو گرو کو لائیے نا شاہ پٹھایا شاہ پاس تے آکے بینتی کرنی پیندی ہے وکھر کڈو ستگرو کرپا کرو کڈو وستو نام دی گنا دی وکھر کڈو سودا کرا جی میں ایک وپاری دوجے نو کہندا ہے آ میرے نال وپار کر اصل جڑے وپاری نے رب دے نام دے وپاری نے نا او گرو نو بھی آ کے پریم نال کہندے کیونکہ باپو ہے ساڈا شاہ ہے شاہ جی آ میرے نال سودا کرو مینو تیرا امول کے انوپ نام چاہیے خزانہ جیڑا مالک دا تواڈے کول چابی ہے نا کھولو تے مینو نام دیو اسی ہن وکاراں نال گند نال بھرے پئے آ کے بابے نو کہہ دیے بابا نام دے بابا ہسے گا گوں کہ جو اے منگ رہا رکھے گا کتھے شمع کرنا اسی جو منگ رہے ہاں گرو بھی تے سوچے گا رکھے گا کتھے ہردائے دا شدھ نہیں ہے پاک نہیں ہے پوتر نہیں ہے یہ دلی ہوں کی کریے یہ دلی میں کل بھی بینتی کیتی سی گن گاوت تیری پتر یہ سب کچھ کرن تو پہلا کرتے دے گن گا جویں جویں گائی جائیں گا تیرے اندر دی محل اترے گی جدو محل اتر گئی محل لے گئی اندر دی پھر پیاریا جد تو نام دی دات منگیں گا تے گرو تینوں خزانہ کھول کے چابی لا کے دات دے گا دات تیرے دارسل اندر تیرے پاس ہی تو پل بیٹھا آؤ ستگرو نے جو یہ امولک گہرے تل دے بچن اچارن کیتے نے کچھ کچھ سمجھن دے لیے میں پومکا بنن دا یتن کیتے میں تجھ جی بدھی والا انسان ہاں آؤ گرو دے سہایتا تے مدد نالی واچن دا یتن کریے پرماتما دے اکال پرخ دے گن امولک نے تے انہاں دا ونج کرن والا وپار ہے جڑا او بھی امولک ہے تے وپار کرن والے نے جڑے پیارے گرمک امول نے او بھی امولک امول وا پاریے امول پنڈار ہن ہر وپاری دے کول جو وپار کردا او دا پنڈار ہوندا ہے جے کوئی کانسی خرید ہے تے انہیں کانسی جمع کیتی ہوندی ہے پنڈار خزانہ کوئی اناج خرید ہے تے اناج دا گودام یہ تے اسی مندے ہاں نا بھی وپاریاں دے کول اے سب کچھ ہوندا ہے اکٹھا کیتا تے نام دے وپاری جڑے نے شبھ گنا دے وپاری جڑے انہاں کو خزانہ کیڑا ہوئے گا نام دا گربانی نے سدھ کیتا اس دنیا دا شاہوکار اصل وہ ہے جس دے پلے رب دا نام ہے نام تن جس جن کا پل ہے پلے دا مطلب پلے سوئی پورا شاہ وہ ہے دنیا دا پورا جہد کوئی کمی نہیں پورا شاہ شاہوکار جس دے پلے نام ہے تے جہدے پلے او پرماتما خود ہووے جہدے نال او تے نر پھر گناہ دا گہیر بن جاتا ہے ساگر تو گرو کے پیارے ہو پرماتما دا وپار کرن والے بھی امولک انہاں نے جو وپار کر کر کے پنڈار خزانہ اکٹھا کیتا گنا تے نام دا او بھی امولک ہے امول آم امول لے جا جڑے نام دا ونج کرن لئی آم دے نا انہاں دا آمنا بھی امولک ہے انہاں دی قدر و قیمت نو سماج سنسار نہیں سمجھ سکتا آؤں دے نہیں ونج کرن لئی جڑے تے آمول لے جائیں جڑے ایتھوں ربی گن تے پرماتما دا نام ونج کے لے جاندے نے او بھی امولک نے امولک ہی امول بھائی امولا سما بھائی پریم نوں کہندے
ਸਾਹਿਬ ਕਹਿੰਦੇ ਉਹਨਾਂ ਦੀ ਨਿਸ਼ਾਨੀ ਹੈ ਦੁਨੀਆਂ ਦੇ ਲੋਕੋ ਸਮਝ ਲਓ ਜੇ ਸਮਝਣਾ ਹੈ। ਉਹ ਰੱਬ ਦੇ ਪਿਆਰ ਵਿੱਚ ਰਹਿੰਦੇ ਨੇ, ਭਾਏ ਪਿਆਰ ਨੂੰ ਕਹਿੰਦੇ ਨੇ, ਤੇ ਭਾਏ ਤੋਂ ਮੁਰਾਦ ਹੈ ਰੱਬੀ ਪ੍ਰੇਮ ਦੇ ਵਿੱਚ ਜਿਹੜੇ ਜੀਵਦੇ ਨੇ। ਭਾਈ ਸਾਹਿਬ ਸ਼ਬਦ ਗਾਇਨ ਕਰੇ ਸੀ, ਇੱਕ ਚਿੱਤ ਜਿਹ ਇੱਕ ਛਿੰਨ ਤੇ ਆਇਓ, ਕਾਲ ਫਾਸ ਕੇ ਬੀਚ ਨ ਆਇਓ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਏ। ਰੱਬ ਨੂੰ ਪਾਉਣ ਦਾ ਸਲੀਕਾ ਹੀ ਇੱਕੋ ਹੈ, ਹੋਰ ਸਾਰੇ ਅੰਦਾਜ਼ੇ ਨੇ, ਸਾਰੇ ਸ਼ਬਦ ਅੰਦਰ। ਹੁਣ ਪੌੜੀ ਵਿੱਚ ਅੰਦਾਜ਼ਿਆਂ ਦਾ ਜ਼ਿਕਰ ਆਏਗਾ। ਸਲੀਕਾ ਅਸਲ ਗੁਰੂ ਨਾਨਕ ਸਾਹਿਬ ਦੇ ਘਰੋਂ ਮਿਲਦਾ, ਜਿਹਨੂੰ ਰੱਬ ਨਾਲ ਗੁਰੂ ਨਾਲ ਪ੍ਰੇਮ ਕਰਨਾ ਆ ਗਿਆ ਨਾ, ਉਹਨੂੰ ਪਰਮਾਤਮਾ ਦੀ ਤੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜਿਨ ਪ੍ਰੇਮ ਕੀਓ ਤਿੰਨ ਹੀ, ਉਹਨਾਂ ਨੇ ਰੱਬ ਨੂੰ ਪਾਇਆ। ਸਾਹਿਬਾਂ ਨੇ ਇਹ ਵੀ ਉਪਦੇਸ਼ ਕਰਨ ਲਈ ਜ਼ੋਰ ਦਿੱਤਾ, ਕਿੰਨਾ ਜ਼ੋਰ ਦਿੱਤਾ, ਸੱਚ ਕਹੋ, ਮਾਫ ਕਰਨਾ, ਗੁਰੂ ਤੇ ਕਦੇ ਅਸੱਤ ਕਹਿੰਦਾ ਹੀ ਨਹੀਂ, ਗੁਰੂ ਤੇ ਸੱਚ ਹੀ ਕਹਿੰਦਾ। ਪਰ ਫਿਰ ਵੀ ਜ਼ੋਰ ਦੇ ਕੇ ਦੁਨੀਆਂ ਨੂੰ ਸਮਝਾਇਆ, ਮੈਂ ਸੱਚ ਆਖਦਾ ਦੁਨੀਆਂ ਦੇ ਲੋਕੋ, ਸੱਚ ਕਹੂੰ ਤੇ ਜੋ ਮੈਂ ਸੱਚ ਕਹਿਣ ਲੱਗਾ ਸੁਣ ਲਿਓ, ਸਭੈ ਸਾਰੇ ਸੁਣ ਲਿਓ ਜੇ ਧਿਆਨ ਨਾਲ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਏ। ਰੱਬ ਨੂੰ ਪ੍ਰਾਪਤੀ ਜਿਹੜੀ ਹੈ ਨਾ, ਚੰਗੀਆਂ ਭੇਟਾਵਾਂ ਦੇ ਕੇ ਗੁਰੂ ਪ੍ਰਾਪਤ ਨਹੀਂ ਹੁੰਦਾ, ਰੱਬ ਨਹੀਂ ਮਿਲਦਾ, ਉਹ ਅਮੋਲਿਕ ਹੈ। ਉਹਦੇ ਨਾਲ ਜਿੰਨੇ ਪ੍ਰੇਮ ਦਿਲੀ ਕੀਤਾ ਉਹਨਾਂ ਨੇ ਹੀ ਉਹਨੂੰ ਪਾਇਆ। ਅਮੁੱਲ ਭਾਏ ਜਿਹੜੇ ਉਹਦੇ ਪ੍ਰੇਮ ਵਿੱਚ ਰਹਿੰਦੇ, ਅਮੁੱਲਾ ਸਮਾਏ, ਫਿਰ ਉਹ ਉਸ ਅਮੋਲਕ ਪਰਮਾਤਮਾ ਦੇ ਨਾਮ ਵਿੱਚ ਸਮਾ ਜਾਂਦੇ। ਅਮੁੱਲ ਧਰਮ, ਅਮੁੱਲ ਦੀਵਾਨ, ਇੱਥੇ ਧਰਮ ਦਾ ਅਰਥ ਹੈ ਰੱਬ ਦੇ ਦੀਵਾਨ ਘਰ ਦਰਬਾਰ ਦੀ ਮਰਿਆਦਾ, ਉਹਦੇ ਘਰ ਦੀ ਮਰਿਆਦਾ ਪਿਆਰੇ। ਬਲਕਿ ਜੇ ਮੈਂ ਹੱਥ ਜੋੜ ਬੇਨਤੀ ਕਰਾਂ, ਇਹ ਦੁਨੀਆਂ ਤੇ ਜਿੰਨੇ ਘਰ ਨੇ ਹਰ ਘਰ ਦੇ ਜਿਉਣ ਦਾ ਸਲੀਕਾ ਮਰਿਆਦਾ ਅਲੱਗ ਅਲੱਗ ਹੈ। ਅਸੀਂ ਕਈ ਵਾਰੀ ਸੁਣਦੇ ਹਾਂ ਨਾ ਭਾਈ, ਸਾਡੇ ਘਰ ਦੀ ਮਰਿਆਦਾ ਇਹ ਹੈ ਕਿ ਅਸੀਂ ਇੱਥੇ ਕੋਈ ਵੀ ਪ੍ਰਾਣੀ ਉੱਚਾ ਨਹੀਂ ਬੋਲਦੇ, ਜੇ ਇੱਥੇ ਰਾਤ ਕੱਟਣੀ ਤੇ ਤੈਨੂੰ ਉੱਚਾ ਨਹੀਂ ਬੋਲਣਾ। ਸਾਡੇ ਘਰ ਦੀ ਮਰਿਆਦਾ ਕਿ ਇਸ ਘਰ ਵਿੱਚ ਨਸ਼ਾ ਕਰਕੇ ਕੋਈ ਨਹੀਂ ਆ ਸਕਦਾ, ਇੱਕ ਘਰ ਦੀ ਮਰਿਆਦਾ। ਤੇ ਰੱਬ ਦੀ ਘਰ ਦੀ ਵੀ ਮਰਿਆਦਾ, ਕਾਨੂੰਨ ਹੈ, ਉਹਦਾ ਵੀ ਆਪਣਾ ਕਾਨੂੰਨ ਹੈ, ਉਹ ਬੰਦਿਆਂ ਦਾ ਬਣਾਇਆ ਕਾਨੂੰਨ ਹੀ ਹੈ। ਬੰਦਿਆਂ ਦੇ ਬਣਾਏ ਸੀ ਜੋ ਮੈਂ ਦ੍ਰਿਸ਼ਟਾਂਤ ਦਿੱਤਾ ਪਿਆਰੇ, ਹੋ ਜੋ ਦੁਨੀਆਂ ਤੇ ਕਾਨੂੰਨ ਚੱਲਦਾ ਹੈ ਬੰਦਿਆਂ ਦੇ ਬਣਾਏ ਹੋਏ ਕਾਨੂੰਨ ਨੇ, ਲਾਹ ਨੇ। ਪਰ ਰੱਬ ਦੇ ਘਰ ਵਿੱਚ ਉਹਨੇ ਖੁਦ ਹੀ ਆਪਣਾ ਜਿਹੜਾ ਕਾਨੂੰਨ ਲਾਹ ਬਣਾਇਆ, ਉਹਨੂੰ ਧਰਮ ਕਹਿੰਦੇ, ਉਹ ਹੈ ਧਰਮ, ਜਿਸ ਨੂੰ ਹਰ ਇੱਕ ਨੇ ਕਬੂਲ ਕੀਤਾ, ਜਿਹੜਾ ਉਥੋਂ ਦਾ ਵਸਿੰਦਾ ਹੋਇਆ, ਜਿਹੜਾ ਉੱਥੇ ਜਾ ਕੇ ਵਸਿਆ, ਉਹਦੇ ਮਾਲਕ ਦੇ ਘਰ ਵਿੱਚ ਮਾਲਕ ਦੇ ਦਰ ਤੇ, ਕਿਉਂਕਿ ਦਰ ਦਾ, ਉਹਦੇ ਘਰ ਦਾ, ਉਹਦੇ ਦਰਬਾਰ ਦਾ ਜ਼ਿਕਰ ਅਗਲੀ ਪੌੜੀ ਵਿੱਚ ਆਪ ਸਰਵਨ ਕਰੋਗੇ, ਉੱਥੇ ਕੀ ਕਾਨੂੰਨ ਹੈ, ਉੱਥੇ ਕੀ ਲਾ ਹੈ। ਸਤਿਗੁਰੂ ਅੱਜ ਸਮਝਾ ਰਹੇ ਨੇ ਕਿ ਭਾਈ ਅਮੁੱਲ ਵਪਾਰੀਏ, ਅਮੁੱਲ ਭੰਡਾਰ, ਅਮੁੱਲ ਆਮ ਹੈ, ਅਮੁੱਲ ਹੈ ਜਾਏ, ਅਮੁੱਲ ਭਾਏ, ਅਮੁੱਲਾ ਸਮਾਏ, ਅਮੁੱਲ ਧਰਮ, ਅਮੁੱਲ ਦੀਵਾਨ, ਦੀਵਾਨ ਦਰਬਾਰ ਨੂੰ ਕਹਿੰਦੇ ਨੇ। ਉਹਦੀ ਜਿਹੜੀ ਫਰਜ਼ ਸਨਾਸੀ ਹੈ, ਉਹਦੇ ਘਰ ਦਾ ਜਿਹੜਾ ਕਾਨੂੰਨ ਹੈ, ਗੁਰੂ ਕੇ ਪਿਆਰਿਓ, ਅਤੇ ਉਹਦੇ ਘਰ ਦਰਬਾਰ ਦਾ ਜੋ ਕਾਨੂੰਨ ਹੈ, ਉਹ ਵੀ ਅਮੁੱਲ ਹੈ, ਖਰੀਦਿਆ ਨਹੀਂ ਜਾ ਸਕਦਾ। ਇਹ ਦੁਨੀਆਂ ਦੇ ਕਾਨੂੰਨ ਦੁਨੀਆਂ ਖਰੀਦ ਲੈਂਦੀ, ਬਣਾਏ ਬੰਦਿਆਂ ਨੇ, ਬੰਦੇ ਹੀ ਖਰੀਦ ਲੈਂਦੇ, ਪਰ ਉਹ ਅਮੁੱਲਕ ਹੈ। ਅਮੁੱਲ ਤੁਲ, ਅਮੁੱਲ ਪਰਵਾਨ,
परमात्मा जेड़े तक्कड ते जीवां दे चंगे ते मंदे कम्मां नू तोड़दा है ना, ओ ते तक्कड़ी भी तक्कड़ भी अमोलक है। पर ये तक्कड़ की है, वड्डा तक्कड़, तक्कड़ी नहीं, क्योंकि साडे गुणा अवगुण थोड़े नहीं बहुत ने, किन्ने कोई कहे कि किन्ने कोई कट्ठे होणगे। ते बाणी विच जिक्र आउंदा है, जेता समुंद सागर नीर भरिया। सागर विच पानी है ना, कोई तकड़ी ऐसी नहीं बनी उस पानी नू कोई तोल सके। कोई तकड़ है, बंदे दी बुद्धि अनुमान नहीं लगा सकी कि सागर दे पेट विच पानी किन्ना। मैं संखेप करा, समा नहीं है। अमुल तुल तकड़, अमुल परवान वट्टा, जिद ना तो लिया जांदा चंगे मंदे कर्म। अमुल बख्शीश, रब दी बख्शिश भी अमोलक है। निशान निशानी, जद रब दे बंदे रब दी बंदगी करदे ने, भगती दा निशान बन जांदा है, वो भी अमोलक है। अमुल कर्म, अमुल फुरमान, रब दी बख्शिश ते रब दा हुक्म भी अमोलक है। अमुलो अमुल आखिया ना जाय, अमुल ही अमुल, अमोलक ही अमोलक है। ओदा मुल, ओदी कीमत, ओदे किसे तरह करके भी हुनर दा अंत नहीं है। आख आख रहे लिवला, होर होर अंदाजे ला ला के दुनिया रह गई। लिवी लाई लेकिन कुछ भी पल्ले नहीं पया। आखे वेद पाठ पुराण, ओदा ते वेद भी चार ने, प्राण अठारह ने, ए वेदां दे मंत्र ते पाठ भी उसका जिक्र करे ने। आखे पढ़े करे वखयान, आखरे ने पढ़े विद्वान लोग भी वखयान करके। वैसे कथन दुनिया विच बहुत घट हुंदा, असी लोग कह देने हैं मैं कथा कर दा, असी सारे लोग व्याख्या करदे हैं, कथा नहीं करते। कथा ते कोई रब्बी रूह कर दी है, परमात्मा नाल जुड़ी हुई, वो कथन कर देने, बचन कर देने। असी लोक की वखयान, दूजियां दियां लिखतां वेख वेख के ना सारा दिन, फिर शाम नूं बयान कर दियां, वेख के आखन नूं वखयान कहिंदे। कथा विच ते वखयान विच ए अंतर है। आखे ब्रह्मे, ब्रह्मा भी उन्हों कह रहे ने, एक नहीं बहुते बहुवचन है। आखे इंद, पता नहीं किन्ने इंद्र ते ब्रह्मे ओदे जस नूं कह रहे ने। आखे गोपी, गोपियां कह रही, गोविंद श्री कृष्ण लिए बोल है, गोविंद, पता नहीं किन्ने कृष्ण ओदे जस नूं कह रहे। आखे ईशर, पता नहीं किन्ने शिव, किन्ने सिद्ध ओदे नाम नूं या ओदी सिफत नूं अंदाजे ला ला बयान करे ने। आखे केते, कीते बुद्ध, ओदे अपने कीते हुए पता नहीं किन्ने बुद्ध। हुण एक बुद्ध होया, दुनिया कहेगी बुद्ध किन्ने, एक ईश्वर होया, ईश्वर वर्गी बिरती, ब्रह्मा वर्गी बिरती वाले पता नहीं किन्ने संसार विच जेड़े रब ने कीते ने। इतो बचन सिद्ध हो गया, आखे केते कीते बुद्ध। आखे दानव आख रहे ने, देवते आख रहे ने, देवते ते मनुख कह रहे ने, अते सेवक कह रहे ने उनू सेम सेम के, केते आखन आखे आखन पाए, पता नहीं किन्ने उनू आख रहे ने ते आखन दा कुछ यतन कर रहे ने। केते कह कह के इस दुनिया तो उठ चले गए। एते कीते उन्हें इन्ने बनाए, ते साहब कहंदे जे तू मालका होर इन्ने बना देवे जीव ता आख न सकै केई के, तेनू मुकम्मल कोई बयान नहीं कर सकदा। इसलिए ही कहना चाहिदा जे वड पावै ते वड हो। तुसी जिन्ना उनू बयान करोगे उतना वड्डा हुंदा जाएगा, ओदी वड्याई नू बयान मनुख नहीं कर सकदा। जिन्ना चाहे अपने आप नू होर विशाल ते वड्डा कर सकदा जे उनू भावे, जे वड पावै ते वड होए। नानक जाणै साचा सोए, परमात्मा सदा थिर रहण वाला जानो उनू, ओदा अंत जानन दी
गल नहीं करनी चाहती। जे को आखे बोल बिगाड़, मेरे वर्गा बड़ बोला जे रब दे अंत नू कहना चाहे आखे, ता लिखी है सिर गावारा गावार। जेड़ा कहंदा यतन करियो मूर्खां विचों महा मूर्ख लिखत विच ते बयां करन विच आवे। उल्लां चुकां दी खेमा समय दी संपूर्णता। वाहिगुरु जी का खालसा, वाहिगुरु जी की।

Thank you.

ते तु ठाकुर तुम पैरदास जियो पिंड सब तेरी रास तुम

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਹੀਂ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਭ ਤੋਂ ਵਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੇ ਧਾਏ ਸਭ ਥਾਈਂ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਤੇ ਕੈਂਡਿਟ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੇ ਧਰਮ ਨਿਹਾਰਿਆ ਸਿੱਖੀ ਕਿਰਸਾ ਸਵਸਾ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚ ਤਿਆ ਵਿੱਚ ਤਾਵਨ ਕਾ ਸਦਕਾ ਸਰਬ ਸੁਖੋਏ ਜਾਂ ਜਾਂ ਖਾਲਸਾ ਜੀ ਸਭ ਤਾਂ ਤਾਰ ਸ਼ਰਿਆਤ ਦੇਖਤੇ ਫਤਿਹ ਬਿਰਤ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਲ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਰ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇਰ ਮਾਣਿਓ ਕੇ ਮਨ ਤਾਣਿਓ ਕਿਤਾ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੇ ਵਿਚਾਰ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਮਿੱਠੇ ਘਰਾਂ ਵਿੱਚ ਲਾਇਓ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਮਿਹਨਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨੰਦ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਆਜ਼ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਦੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਕਰਦੇ ਸੇਵਕ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੁਗਤਾ ਦੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਿਰਪਾ ਕਰਨੀ ਸੇਵ ਕਰਨ ਦੇ ਰੁਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਪਹੀ ਅਕਾਲ ਕੀ ਤਵੀ ਚਲਾਇਓ ਸਤਿ ਸਿੱਖਣ ਕੋ ਹੁਕਮ

ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗੌਤੀ ਜੀ ਸਹਾਏ। ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੇ ਹੈ ਘਰ ਨੌ ਨਿਤ ਆਵੈ ਧਾਏ। ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਰ ਸੱਚੇ ਪਿਤਾ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀਓ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ। ਸੋਹਲੇ ਸਾਹਿਬ ਜੀ ਦੇ ਪਾਠ ਹੋਏ ਹਨ। ਬਾਣੀ ਪੜ੍ਹਦਿਆਂ ਤੋਂ, ਸੇਵਾ ਕਰਦਿਆਂ ਤੋਂ, ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੇ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ, ਤੰਦਰੁਸਤੀਆਂ ਬਖਸ਼ਣੀਆਂ, ਕਿਰਤ ਕਮਾਈਆਂ 'ਚ ਬਰਕਤਾਂ ਪਾਉਣੀਆਂ, ਆਪਣੇ ਲੜ ਲਾਈ ਰੱਖਣਾ ਪਾਤਸ਼ਾਹ ਜੀਓ। ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਵਿੱਚ ਸੁੱਖ ਨਾਲ ਬਤੀਤ ਹੋਇਆ ਹੈ। ਚਾਰ ਪਹਿਰ ਰਹਿਣ ਆਪ ਜੀ ਆਪਣੇ ਭਾਣੇ ਵਿੱਚ ਬਤੀਤ ਕਰਾਉਣਾ, ਇਸ ਵੇਲੇ ਆਪ ਜੀ ਦਾ ਸੁੱਖ ਆਸਨ ਤਿਆਰ ਹੈ। ਆਪ ਆਪਣੇ ਆਸਨ 'ਤੇ ਬਿਰਾਜਮਾਨ ਹੋਵੋ। ਸੇਵਕਾਂ ਨੂੰ, ਸੰਗਤਾਂ ਨੂੰ, ਆਪਣੇ ਬੱਚਿਆਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ, ਸਹੀ ਪਿਆਰੇ ਮਿਲਣਾ, ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚੇਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਜਾਏ ਪਹਿ ਮੇਰਾ

ਧੰਨ ਧੰਨ ਬਾਬਾ ਬੁੱਢਾ ਜੀ, ਸੋ ਉਹਨਾਂ ਦੇ ਜਨਮ ਦਿਹਾੜੇ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਆਓ ਹੁਣ ਸਤਿਗੁਰਾਂ ਦੀ ਅੰਮ੍ਰਿਤ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਪਿਆਰ ਸਹਿਤ ਆਪਾਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

ਗੁਰੇ ਨਮਹ ਸਤਿਗੁਰੇ ਨਮਹ ਸ੍ਰੀ ਗੁਰਦੇਵ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਾਸੁ ਵਿਸੰਬਰੇ ਕੈ ਨਾਮ ਜਪਤ ਅਗੰਤ ਨਿਕੈ ਵੇਦ ਪ੍ਰਾਣ ਸਿਮਰਤ ਸੁਦਾਖਿਰ ਕਿਨੇ ਰਾਮ ਨਾਮ ਇਕਾਖਿਰ ਤਿਨਕਾ ਇਕ ਜੀ ਵਸਾਵੈ ਤਾ ਕੀ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਸੰਗ ਮੋਏ ਉਧਾਰੋ ਸੁਖਮਨੀ ਸੁਖਮ੍ਰਿਤ ਪ੍ਰਭਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਚ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਨੰਦ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿਮਾਨੀ ਪ੍ਰਭ ਕੈ ਸਿਮਰਨ ਹੋਏ ਸੁਫਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕਿਛੁ ਸੁੱਜੈ ਪ੍ਰਭ ਕੈ ਸਿਮਰਨ ਨਾਹੀ ਜਮਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ੍ਰਿਤ ਮਾਹੀ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਿਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰਹਿ ਸੇ ਤਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰਹਿ ਬਸੈ ਹਰ ਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕੰਤ ਨ ਪਾਰੁ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਸਗਲ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ

ਪਦੀ ਜਿਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾਂ ਨਾਮ ਤੇਰੇ ਸੰਗ ਸਹਾਈ ਜੇ ਮਹਾਂ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜਿਹ ਮੁਸ਼ਕਲ ਹੋਵੈ ਤਾਰੀ ਹਰ ਕੋ ਨਾਮ ਕਿਨ ਮਾਹੇ ਉਧਾਰੀ ਅਨਿਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੂਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ ਜਿਹ ਮਾਰਗ ਜਾਤ ਕੇ ਲਾ ਤੈ ਹਰ ਨਾਮ ਸੰਗੂਤ ਸੁਹੇਲਾ ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪ ਤਹਿ ਪਾਰ ਪਰਾਹੀ ਅਨਿਕ ਬਿਗਨ ਜੈ ਆਈ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਿਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮਹਿਲਾ ਮਨ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰ ਕੇ ਗਨ ਜਾਹਿ ਨ ਕੋਸਾ ਹਰ ਕਾ ਨਾਮ ਊਹਾਂ ਸੰਗ ਤੋਸਾ ਜੇ ਪੈਡੈ ਮਾਂਦ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਥ ਤੇਰਾ ਕੋ ਨਾ ਸੁਝਾਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਹਾਂ ਭਿਆਨ ਤਪਤ ਬੋ ਕਾਮੂ ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮੂ ਜਾ ਤ੍ਰਿਕਾ ਮਨ ਤੁਝ ਆਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸ਼ਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਤਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਕੈ ਨਾਨਕ ਜਨ ਕੈ ਬਿਰਤ ਬਬੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੇ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਧਨ ਜਨ ਕੂਵਾ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਥਾਣੀ ਹਰ ਪ੍ਰਤਾਪ ਜਨ ਵਰ ਨ ਜਾਣੀ ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤਿਉ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਚਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਭੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸੁਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗੋ ਤਿਆਗ ਬਨ ਮੱਧੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਪੀਸਰ ਤੀਵੈ ਅਗਨ ਮਾਏ ਹੋਮਤ ਪ੍ਰਾਨ ਕਨਿਕਸਵ ਹੈ ਵਰ ਭੂਮਦਾ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤਉ ਭੀ ਹੋਮੈ ਮਹਿਲ ਨਾ ਜਾਵੈ ਹਰ ਕੇ ਨਾਮ ਸੰਸਰ ਕਚਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗਮਨ ਮਨ ਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨ ਬਿਖਿਆ ਟਰੈ
जल धोवै बहुदे अनीत सुध का होए काची पीत मन हर के नाम की महिमा ऊच नानक नाम उदरे पतत बहुमूच बहुत सियाण पचम का भव व्यापै अनिक जतन कर त्रिस ना त्रापै भेख अनेक अगनी बुझै गोट पव दरगै नहीं सिजै झूठ सनाही पै आल मोहि व्यापै माया जाल अवर करतू सगली जमडाने गोविंद भजन बिनतिन ने माने हर का नाम जप दुख जाए नानक बोले सह सुभाए चार पदार्थ जे को मागे साजना की सेवा लागे जे को अपना दुख मिटावे हर हर नाम हृदय सदगावे जे को अपनी शोभा लूरै सात संगे हो मैं चूरै जे को जन्म मरण ते डरै साजना की सरनी परै जिस जन को प्रदर्श प्यासा नानक ताकै बल बल जासा सगल पुरख मैं पुरख प्रधान साध संग जाका मिटै अभिमान आपस को जो जाने नीचा सो गणिये सब ते उच्चा जाका मन होए सगल किरीना हर हर नाम तिन कट कट चीना मने अपने ते बुरा मिटाना एक है सगल श्रेष्ठ साजना सुख दुख जन समदृष्टेता नानक पाप पुन नहीं लेपा नेर धन को

ਨਾਨਕ ਕੀਮਤ ਕਹਿਣ ਨ ਜਾਏ। ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆਨੀ। ਸੱਚ ਸੱਚ ਸੱਚ ਸਭ ਕੀਨਾ ਕੋਟ ਮੱਧੇ ਕਿਨੈ ਬਿਰਲੈ ਚੀਨਾ। ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸ਼ਰਵਣ ਬਖਿਆਣੀ। ਪਵਿੱਤਰ ਪਵਿੱਤਰ।

ਨਾਨਕ ਸਿਸ ਬਲਿਹਾ ਅਸ਼ਟਪਦੀ ਟੂਟੀ ਗੰਢ ਨਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ

ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਜ ਅਭਿਮਾਨ ਲਿਹੋ ਮਨ ਮੂਲ, ਰਾਮ ਨਾਮ ਹਿਰਦੇ ਮਹਿਤੋਲ, ਲਾਦ ਕੀ ਸੰਤੈ ਸੰਚਾਲ, ਅਵਰ ਤਿਆ ਵਿਕਿਆ ਜੰਜਾਲ, ਧਨ ਧਨ ਕਹਿ ਸਭ ਕੋਇ, ਮੁਖ ਉਜਲ ਹਰ ਦਰ ਕਹਿ ਸੋਇ, ਇਹੋ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾਕੈ ਸਦ ਬਲਿਹਾਰ ਹੈ, ਚਰਨ ਸਾਧਕੇ ਧੋਏ ਧੋਏ ਪੀਓ, ਵਰ ਪ੍ਰਸਾਦ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸਨਾਨ, ਸਾਧ ਉਪਰ ਜਾਈਐ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਿਕ ਬਿਗੰਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਹੀ ਸੰਤੈ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕਉ ਜੀਵਾਲਣ ਹਾਰ, ਭੁਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੀ, ਪੁਰਬ ਲਿਖੇ ਕਾ ਲਹਿਣਾ ਪਾਈ, ਸਭ ਕਿਸ ਤਿਸ ਪਾਉ ਕਰਨੈ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣ।

नानक अनुसार अष्टपदी संत जना मिल करो विचार, एक सिमर नाम आधार, अवरो पाव समीत विसार हो, चरण कमल रिद में उरतार हो, करण कारण सो प्रभ समरत, दृढ़ कर गहो नाम हरवत, एहो तन संचो हो भगवंत, संत जना का निर्मल मंत, एक आस रख हुमन बाहे, सर्व रोग नानक मिट जाहे, जिस तन कौ चार खुन टुट तावै, सो तन हर सेवा ते पावै, जिस सुख कौ नित बाछै मीत, सो सुख साधु संग प्रीत, जिस शोभा को करै भली करनी, सा शोभा भज हर की सरनी, अनिक उपावी रोग न जाए, रोग मिटै हरव कद लाए, सर्व निदान में हर नाम निदान, जप नानक दर गै परवान, मन पर बोधो हर कै नाई, दिस्ताव ता बैठाए, ताको बिघन न लागै कोई, जा कै हृदय बसै हर सोए, कल ताती ठांडा हर नाओ, सिमर सिमर सदा सुख पाओ, पहु बिन सै पूर्ण होए आस, भगत पाए आत्म प्रगास, तित घर जाए बसै अविनाशी, कहो नानक काटी जमपासी, तत् विचार कह जन साचा, जन मरै सो काचो काचा, आवा गवन मिटै प्रभसेव, आप त्याग शरण गुरुदेव, यो रतन जन्म का हुए उदार, हर हर सिमर प्राण आधार, अनिको पावना छूटन हारे, सिमरत शास्त्र वेद विचारे, हर की भगत करो मन लाए, मन वंचित नानक फल पाए, संग न चालस तेरे तना, तू क्या लपटा वह मूर्ख मना, सुत मीत कुटंबर बनिता, इनते कहो तुम कवन सनाता, राज रंग माया विस्तार, इनते कहो कवन छटकार, आस हस्ती रथ सवारी, झूठा डंप झूठ पासारी, जिन दिए तिस बुझे न बिगाना, नाम विसार नानक पछताना, गुर की मत तू ले आने, भगत बिना बहु डूबे सियाने, हर की भगत करो मन मीत, निर्मल हुए तुम्हारो चीत, चरण कमल राखो मन माए, जन्म जन्म के किल बिक जाए, आप जपो अबरा नाम जपावो, सुनत कैत रहत गत पावो, सार पूछत हर को नाओ, सह सुभाई नान गुण गाओ, गुण गाव तेरी उतरस मैलो, बिन सजाए हों मैं बिक फैलो, उहे अचिंत बसै सुख नालो, सास ग्रासर नाम समालो, छाड़ सियानम सगली मना, सा संग पाव है सच तना, हर पूंजी संच करो बिहार, इहां सुख दरगह जयकार, सर्व निरंतर एको देख, कहो नानक जाके मस्तक लेख, एको जप एको साला एक, सिमर एको मन आहे, किसके गुण गाओ नंत, मंतन जाप एक भगवंत, एको एक एक हरे आप, पूर्ण पूरे हो प्रव्याप, अनिक विस्तार एक ते भय, रात प्राचित गए, मन तन अंतर एक प्रभराता, गुर प्रसाद नानक एक जाता, श्लोक फिरत फिरत प्रभ आया, परया तो शरणाए, नानक की प्रभ बेनती, अपनी भक्ति लाए अष्टपदी, जाचक जन जाचै प्रवदान, कर कृपा देवो हर नाम, साध जना की मागो तूर, पार ब्रह्म मेरी श्रद्धा पूर, सदा सदा प्रभ के गुण गावूं, सा सास प्रभ तुम्हें त्यागूं, चरण कमल स्यों लागे प्रीत, भगत करूं प्रभ की नित नीत, एक ओटे को आधारु, नानक मांगे नाम प्रभ सारु, प्रभ की दृष्ट महा सुख हुए, हर पावे बिरला कोए, जिन चाखिया से जन तृप्ताने, पूर्ण पुरख नहीं डोलाने, सो भर भरे प्रेम रस रंग, उपजै चाओ साध कै संग, परे शरणान सब त्याग, अंतर प्रगा संदिन लिवलागु, बड़भागी जपिया प्रभ सोए, नानक नाम रते सुख होए, सेवक की मनसा पूरी पई, सतगुरु ते निर्मल मत लई, जन को प्रभ होयो दयालु, सेवक कीनु सदा निहाल, बंधन काट मुख जन भया, जन्म मरण दुख भ्रम गया, इच पुन्नी सरता सब पूरी, रब रहया सतसंग हजूरी, जिसका साथिन लिया मिलाए, नानक भक्ति नाम समाए, सो क्यों बिसरै जे काल न पाने, सो क्यों बिसरै जे किया जाने, सो क्यों बिसरै जिन सब किछ दिया, सो क्यों बिसरै जे जीवन जिया, सो क्यों बिसरै जे अग्न में राखै, गुरु प्रसाद को बिरला लाखै, सो क्यों बिसरै जे बिखते काढ़ै, जन्म जन्म का टूटा गाढ़ै,
ਗੁਰਪੂਰੈ ਤਤਿਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਇਹ ਕਾਮ, ਆਣ ਤਿਆਗ ਜਪੋ ਹਰ ਨਾਮ। ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਹ ਨਾਮ ਜਪਾਵੋ। ਭਗਤ ਭਾਈ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਚਾਰ। ਸਰਬ ਕਲਿਆਣ ਸੁਖ ਨਿਤ ਨਾਮ, ਗੂੜਤ ਜਾਤ ਪਾਏ ਵਿਸਰਾਮ। ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨੇ ਅੰਤਰ ਹੀ ਸੁਆਓ। ਨਿਤਰੋ ਪੇਖ ਦਰ ਸੁਖ ਹੋਏ, ਮਨ ਵਿਕਸੈ ਸਾ ਚਰਨ ਧੋਏ। ਭਗਤ ਜਨਾ ਕਹਿ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ। ਏਕ ਬਸ ਦੀਜੈ ਕਰਮਿਆ, ਗੁਰ ਪ੍ਰਸਾਦ ਨਾਮ ਜਪ ਲਿਆ। ਤਾ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭ ਬਖਸੰਦ ਦੀਨ ਦਿਆਲ, ਭਗਤ ਵਚਲ ਸਦਾ ਕਿਰਪਾਲ। ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ। ਆਦਿ ਗੁਰ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਈ ਲਾਵੈ ਮਨ ਹੀਤ। ਹਮ ਨਿਰਗੁਣ ਯਾਰ ਨੀਚ ਅਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ। ਸਰਬ ਵੈਕੁੰਠ ਮੁਕਤ ਮੁਖ ਪਾਏ, ਨਿਮ ਕਰ ਕੇ ਗੁਣ ਗਾਏ। ਅਨਿਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਭਲੀ ਸੁਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸਪਦੀ ਜਬ ਕਾਰਿਓ ਕਛ ਨ ਦ੍ਰਿਸ਼ਟੇਤਾ, ਪਾਪੁਨ ਤਬ ਕਹਿਤੇ ਹੋਤਾ। ਜਬ ਧਾਰੀ ਆਪਣ ਸੁਨ ਸਮਾਦ, ਤਬ ਵੈਰ ਵਿਰੋਧ ਕਿਸ ਸੰਕਮਾਤ। ਜਬ ਇਸਕਾ ਵਰਨ ਚਿਹ ਨਾ ਜਾਪਤ, ਤਬ ਹਰ ਸੋ ਕਹੋ ਕਿਸੈ ਵਿਆਪਤ। ਜਬ ਆਪਣਾ ਪਾਪ ਪਾਰ ਬ੍ਰਹਮ, ਤਮ ਉਹ ਕਾ ਕਸੋਵਤ ਭਰਮ। ਆਪਣ ਖੇਲਾ ਵਰਤੀਜਾ, ਨਾਨ ਕਰਨੈ ਹਾਰ ਨ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ। ਜਬ ਏਕੈ ਹਰ ਅਗਮ ਅਪਾਰ, ਤਬ ਨਰਕ ਸੁਰ ਕਹੋ ਕੌਣ ਅਵਤਾਰੂ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸ਼ਿਵ ਸਕਤ ਕਹੋ ਕਿਤ ਠਾਏ। ਜਬ ਆਪ ਹੈ ਆਪ ਆਪਣੀ ਜੋ ਧਰੈ, ਤਬ ਕਵਨ ਨਿਡਰ ਕਵਨ ਕਥ ਡਰੈ। ਆਪਣ ਚਲ ਤਾਪ ਕਰਨੈ ਹਾਰ, ਨਾਨਕ ਠਾਕੁਰ ਅਗਮ ਅਪਾਰ। ਅਬਨਾਸੀ ਸੁਖ ਆਪਣ ਆਸਨ, ਤੈ ਜਨਮ ਮਰਨ ਕਹੋ ਕਹਾ ਬਿਨਾਸਨ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕਹੋ ਕਿਸੋਏ। ਜਬ ਅਭਿਗਤ ਗੋਚਰ ਪ੍ਰਵੇਕਾ, ਤਬ ਚਿਤ੍ਰ ਗੁਪਤ ਕਿਚ ਪੁੱਛਤ ਲੇਖਾ। ਜਬ ਨਾਥ ਨਿਰੰਜਨ ਗੋਚਰ ਅਗਾਦੇ, ਤਬ ਕੌਣ ਛੁੱਟੇ ਕੌਣ ਬੰਧਨ ਬਾਧੇ। ਆਪਣਾ ਪਾਪੀ ਚਰਜਾ, ਨਾਨਕ ਆਪਣ ਰੂਪਾ ਪੀ ਉਪਰ ਜਾ। ਜੈ ਨਿਰਮਲ ਪੁਰਖ ਪੁਰਖ ਪਤ ਹੋਤਾ, ਤੈ ਬਿਨ ਮੈਲ ਕਹੋ ਕਿਆ ਧੋਤਾ। ਜੈ ਨਿਰੰਜਨ ਨਿਰੰਕਾਰ ਨਿਰਵਾਣ, ਤੈ ਕੌਣ ਕੁਮਾਨ ਕੌਣ ਅਭਿਮਾਨ। ਜੈ ਸਰੂਪ ਕੇਵਲ ਜਗਦੀ, ਤੈ ਚਲ ਚਿਦਰ ਲਗਤ ਕੋ ਕੀ। ਜੈ ਜੋ ਸਰੂਪੀ ਜੋ ਸੰਗ ਸਮਾਵੈ, ਤੈ ਕਿਸੈ ਭੂਕਮ ਤ੍ਰਿਪਤਾਵੈ। ਕਰਨ ਕਰਾਵਣ ਕਰਨੈ ਹਾਰ, ਨਾਨਕ ਕਰਤੇ ਕਾ ਨਾਹਿ ਸਮਾਰ। ਜਬ ਆਪਣੀ ਸੋਭਾ ਆਪਣ ਸੰਗ ਬਣਾਈ, ਤਬ ਕਵਣ ਮਾਏ ਬਾਪ ਮਿੱਤਰ ਸੁਤ ਭਾਈ। ਜੈ ਸਰਬ ਕਲਾ ਆਪਹਿ ਪ੍ਰਵੀਨ, ਤੈ ਬੇਤ ਕਤੇਵ ਕਹਾ ਕੂਚੀਨ। ਜਬ ਆਪਣਾ ਪਾਪੁਰ ਧਾਰੈ, ਤੋ ਸਗਨ ਸਗਨ ਕਹਾ ਵਿਚਾਰੈ। ਜੈ ਆਪਣ ਊਚ ਆਪਣ ਆਪਣੇਰਾ, ਤੈ ਕੌਣ ਠਾਕੁਰ ਕੌਣ ਕਹੀਐ ਚੇਰਾ। ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਨੋ ਆਪ। ਜੈ ਅਚਲ ਅਛੇਦ ਭੇਤ ਸਮਾਇਆ, ਉਹਾਂ ਕਿਸੈ ਵਿਆਪਤ ਮਾਇਆ। ਪਸਕੋ ਆਪਹਿ ਆਦੇਸ਼, ਤੇ ਗੁਣ ਕਾ ਨਾਹੀ ਪਰਵੇਸ਼। ਜੈ ਕਹੇ ਕਿ ਇੱਕ ਭਗਵੰਤਾ, ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜੇ ਆਪਣ ਆਪ ਆਪ ਤਿਆਰਾ, ਤੈ ਕੌਣ ਕਥੈ ਕੌਣ ਸੁਣਨੈ ਹਾਰਾ। ਬਹੁ ਬੇਅੰਤ ਊਚ ਤੇ ਉੱਚਾ, ਨਾਨਕ ਆਪਸ ਕੋ ਆਪਹਿ ਪਹੁੰਚਾ। ਜੇ ਆਪ ਰਚਿਓ ਪ੍ਰਪੰਚ ਕਾਰ, ਤੇ ਗੁਣ ਮੈਂ ਕਿੰਨੋ ਵਿਸਥਾਰ। ਪਾਪੁਨ ਤੈ ਭਈ ਕਹਾਵਤ, ਕੋ ਨਰਕ ਕੋ ਸੁਰਗ ਵੰਚਾਵਤ। ਹਾਲ ਜਾਲ ਮਾਇਆ ਜੰਜਾਲ, ਹੋ ਮੈਂ ਮੋਹ ਭਰਮ ਭੈ ਭਾਰ। ਦੁਖ ਸੁਖ ਮਾਨ ਅਪਮਾਨ, ਅਨੇਕ ਪ੍ਰਕਾਰ ਕੀਓ ਬਖਿਆਨ। ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੂੰ ਨਾਨਕ ਕਹਿ। ਜੈ ਅਭਿਗਤ ਭਗਤੈ ਆਪ, ਜੈ ਪਸਰੈ ਪਾਸਾਰ ਸੰਤ ਪ੍ਰਤਾਪ। ਦੂਪਾ ਕਾਇਆ ਪੇ ਧਨੀ, ਉਨਕੀ ਸੋਭਾ ਨੂੰ ਬਨੀ। ਆਪੈ ਕੌਤ ਕਰੈ ਅਣਦ ਚੋਜ, ਆਪੈ ਰਸ ਭੋਗਨ ਨਿਰਜੋਗ। ਜਿਸ ਭਾਵੈ ਤਿਸ ਆਪਣ ਨਾ ਇਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ।

ਫਸਰਿਆ ਦੂਜਾ ਕਹਿ ਦ੍ਰਿਸ਼ਟਾਰੁ ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰੁ ਆਪਹਿ ਕਾ ਵਿਸਤਾਰੁ ਜਾ ਤਿਸ ਭਾਵੈ ਤਾ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਏ ਆਪਣ ਸੁ ਸਭ ਜਗਤ ਪੁਰੋਏ ਜਾਕੋ ਪ੍ਰਭ ਜੀਵਾ ਬੁਝਾਏ ਸਚ ਨਾਮ ਸੋਈ ਜਿਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੈ ਤਿਸ ਕੋਏ ਨਾ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਜਵਰ ਕਹਾਂ ਕੋ ਜਾਈ ਸਭ ਸ੍ਰੇਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰੇ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ ਪ੍ਰਤਪਾਲੈ ਜੀ ਅਨੁਭਵ ਭਾਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰਿ ਕਹਿ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਕੋ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅਨਦਿਨ ਪੂਜੈ ਗੁਰ ਕੇ ਪੈਰ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਿਆ ਪਹਿ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਕੇ ਗੁਣ ਗਾਓ ਪ੍ਰਾਣ ਤਰਨ ਕਾ ਹੈ ਸੁਆਉ ਆਠ ਪੈਰ ਪ੍ਰਭੇ ਕੋ ਨੇਰਾ ਮਿਟੈ ਗਿਆਨ ਬਿਨ ਸਹਿ ਅੰਧੇਰਾ ਸੁਨੋ ਉਪਦੇਸ਼ਿਰ ਦੈ ਬਸਾਵੋ ਮਨ ਚੇ ਨਾਨਕ ਫਲ ਪਾਵੋ ਹਾਲਤ ਪਲਤ ਦੋਇ ਲਿਹੋ ਸਵਾਰ ਰਾਮ ਨਾਮ ਅੰਤਰੁ ਉਧਾਰੁ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ ਮੰਤ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਉ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭੈ ਕੇਵ ਤੁਮਾਰੀ ਏਕਾ ਟੇਕ ਰਖੋ ਮਨ ਵਾਹੀ ਨਾਨਕ ਬਹੁਰ ਨਾਇਆ ਵਹਿ ਜਾਹੇ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰਖਨਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋਇ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੀ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੁਹੋਤ ਨਿਹਾਲ ਤਾ ਕੈ ਨਿਕਟ ਨਯਾਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨੰਜਨ ਗੁਰ ਦਿਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸਪਦੀ ਸੰਤ ਸੰਗੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸੁਗ ਸਮਗਰੀ ਇਕ ਸਕਟ ਮਾਹੀ ਅਨਿਕ ਰੰਗ ਨਾਨਾ ਦ੍ਰਿਸ਼ਟਾਹੀ ਨਉ ਨਿਦਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ਼ ਕਾ ਵਿਸਰਾਮ ਸੁਨ ਸਮਾਧਨ ਹੱਥੈ ਨਾਥ ਕਹਿ ਨਾ ਜਾਏ ਚਰਜ ਬਿਸਮਾਦ ਤਿਨੇ ਦੇਖਿਆ ਜਿਸੀ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਤਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈਸਨ ਤਰਮਾਏ ਚਾਰ ਕੁੰਟ ਦਹ ਦਿਸੇ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਣ ਸਿਮ੍ਰਿਤ ਮੈਂ ਦੇਖ ਸਸੀਅਰ ਸੂਰ ਨਖੇਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨ ਕਬੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਬੋਲ ਨਾ ਪਾਈਐ ਗੁਣੈ ਅਮੋਲ ਸਰਬ ਜੋਤ ਮੈਂ ਜਾ ਕੀ ਜੋ ਧਾਰ ਰਿਹੋ ਸਵਾਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਵਸੇ ਬਾਹਰ ਪੀਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ
ਕਿਸ ਭਾਵੈ ਤਾਂ ਇਕ ਅੰਕਾਰ ਅਨਿਕਲਲ ਕੀ ਨਹਿ ਜਾਏ ਜਿਸ ਭਾਵੈ ਤਿਸ ਲਈ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪਾ ਭਰਪੂਰ ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤਾ ਵਰਤਾਰਾ ਸਰਬ ਨੈਨਾ ਭਿਖਨ ਹਾਰਾ ਸਗਲ ਸਮੱਗਰੀ ਜਾ ਕਾ ਤਨ ਆਪਣ ਜਾ ਸਾਫੀ ਸੁਣਾ ਆਵਣ ਜਾਨਿ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕਹਿ ਮਦ ਅਲਿਪਤੋ ਰਹਿ ਜੋ ਕਿਛ ਕਹਿਣਾ ਸੂ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲੈ ਸਮਾਏ ਇਸ ਤੇ ਹੋਏ ਸੁਨਾ ਹੀ ਬੁਰਾ ਊ ਰਹਿ ਕਹੋ ਕਿਨੈ ਕਛ ਕਰਾ ਆਪ ਭਲਾ ਕਰ ਤੂੰ ਤਤ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤ ਆਪਣ ਸੰਗਰਾਜ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਜਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕਿਓ ਜਾਣ ਜੋ ਜਾਣੇ ਤਿਸਦਾ ਸੁਖ ਹੋਇਆ ਮਿਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਇਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਕਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸਤਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਧ ਸਾਧ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤਿਆ ਗੋਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸਗਨ ਸਾਗਰ ਤਰਹੁ ਹਰ ਤਨ ਕੇ ਭਰ ਲਿਹੁ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰ ਹੋ ਜੀਉ ਗੁਣ ਗੋਬਿੰਦ ਅੰਮ੍ਰਿਤ ਰਸ ਪੀਉ ਚਿਤ ਚਿਤ ਵੋ ਨਾਰਾਇਣ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਵਚਨ ਅਮਲੀਕ ਲਾਲ ਹਿਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਤ ਵਾਜੈ ਸੁਨ ਸੁਨ ਅਨੰਤ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਜਰੇ ਤਿਨ ਕੈ ਸਾਥੇ ਸ਼ਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭਏ ਸਬਰੇ ਨਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੀ ਰਾਮ ਨਾਮ ਸੁਨ ਰਸਨਾ ਕਹਿਤੀ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੁਹੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਚ ਪਾਏ ਸਥਾਨ ਬਹੁਰ ਨਾ ਹੋਵੈ ਆਵਣ ਜਾਨ ਹਰ ਤਨ ਕਾਟ ਚ ਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਵਿਤਾ ਸਮਦਰਸ਼ੀ ਇਕ ਦ੍ਰਿਸ਼ਟੇਤਾ ਏ ਫਲ ਤਿਸ ਜਨ ਕੈ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਣੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨਤਾ ਕਾ ਦੁਖ ਨਿਵਾਰੈ ਦੁਰਲਭ ਦੇ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹਿ ਸੁਮਾਨੀ ਦੁਖ ਰੋਗ

ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੈ ਰਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਵਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਪੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਾਏ ਸਿੱਧ ਪੀਰ ਸੁਰਨਾਥ ਸੁਣਾਏ ਧਰਤ ਧਵਲ ਆ

सुना है दुख पाप का नाश, सुना है ईश्वर ब्रह्मा इंद, सुना है मुख साला हनुमंद, सुना है जोग जुगत तन भेद, सुना है शास्त सिमरत वेद, नानक भगता सदा विगास, सुना है दुख पाप का नाश, सुना है सात संतोख ज्ञान, सुना है आठ साठ का स्नान, सुना है पढ़ पढ़ पावे मान, सुना है लागै सहज ध्यान, नानक भगता सदा विगास, सुना है दुख पाप का नाश, सुना है सारा गुणा के गाह, सुना है सेख पीर पातशाह, सुना है अंधे पावै राहो, सुना है हाथ होवै अशगाहो, नानक भगता सदा विगास, सुना है दुख पाप का नाश, मन्ने की गत कही न जाए, जे को कहे पिछे पछताए, कागद कलम न लिखन हार, मन्ने का बह करण विचार, ऐसा नाम निरंजन होए, जे को मन जाने मन कोए, मन है सुरत होवे मन बुद्ध, मन है सगल भगण की सुध, मन है मोहे चोटा ना खाए, मन है जम कै साथ ना जाए, ऐसा नाम निरंजन होए, जे को मन जाने मन कोए, मन है मार्ग ठाक न पाए, मन है पथ सिंह प्रगट जाए, मन है माग न चले पंथ, मन है धर्म सेती संबंध, ऐसा नाम निरंजन होए, जे को मन जाने मन कोए, मन है पावा है मुख दुआर, मन है परवार है साधार, मन है तर है तारी गुर सिख, मन है नानक पव ही ना भिख, ऐसा नाम निरंजन होए, जे को मन जाने मन कोए, पंच परवान पंच प्रधान, पंचे पावै दरगह मान, पंचै सोहै दर राजान, पंचा का गुर एक ध्यान, जे को कहै करै विचार, करते कै करणै नाही सुमार, तौल धर्म दया का पूत, संतोख थाप रखिया जिन सूत, जे को बुझै होवै सचियार, तबलै उपर केता पार, धरती होर पर होर होर, तिस के पार तलै कवन जोर, जी जात रंगा के नाव, सबना लिखिया वुड़ी कलाम, एहो लेखा लिख जाने कोए, लेखा लिखिया केता होए, केता तान सुवाले हो रूप, केती दात जाने कौन कूत, कीता पसाओ एको कवाओ, तिस ते होए लख दरियाओ, कुदरत कवन कहा विचार, वारिया ना जावा एक वार, जो तुद पावै साई पलीकार, तू सदा सलामत निरंकार, असंख जप असंख पाओ, असंख पूजा असंख तापताओ, असंख ग्रंथ मुख वेद पाठ, असंख जोग मनो राहे उदास, असंख भगत गुण ज्ञान विचार, असंख सती असंख दातार, असंख सूर मोह पख सार, असंख मोन लेव लाए तार, कुदरत कवन कहा विचार, वारिया न जावा एक वार, जो तुद पावै साई पलीकार, तू सदा सलामत निरंकार, असंख मूरख अंध कोर, असंख चोर हराम खोर, असंख अमर कर जाहे जोर, असंख गल वड हत्या कमाहे, असंख पापी पाप कर जाहे, असंख कूड़ियार कूड़े फेराहे, असंख मलेश मल पाखो खाहे, असंख निंदक सिर करहे पार, नानक नीच कहे विचार, वारिया न जावा एक वार, जो तुद पावै साई पलीकार, तू सदा सलामत निरंकार, असंख नाव असंख थाव, अगम अगम असंख लो, असंख काहे सिर पार होए, अखरी नाम अखरी सलाह, अखरी ज्ञान गीत गुण गाह, अखरी लिखन बोलन बाण, अखरा सिर संजोग वखाण, जिन ए लिखे तिस सिर नाहे, जिव फुरमाए तिव तिव पाहे,
जिता कीता तेता नाओ, विण नावै नाही को थाओ। कुदरत कवण कहा विचार, वारिया न जावा एक वार। जो तुद पावै साई भली कार, तू सदा सलामत निरंकार। भरियै हाथ पैर तन देह, पाणी धोतै उतर सुखे। मूत पलीती कपड़ होए, दे साबून लइयै ओ धोए। भरियै मत पापा कै संग, ओह धोपै नावै कै रंग। पुनी पापी आखण नाहे, कर कर करना लिख लै जाहो। आपे बीज आपे ही खाहो, नानक हुक्मी आवहो जाहो। तीरथ तप दया दत दान, जे को पावै तिलका मान। सुनया मन्या मन कीता पाओ, अंतरगत तीरथ मल नाओ। सब गुण तेरे मैं नाही कोए, विण गुण कीते भगत न होए। सो वस्त आत बाणी ब्रह्माओ, सत सुहाण सदा मन चाओ। कवण सो वेला वक्त कवण, कवण थित कवण वार। कवण से रुपी माह कवण, जित हुआ आकार। वेल न पाइया पंडती जे होवै लेख पुराण। वक्त न पायो कादिया जे लेखन लेख कुराण। थित वार न जोगी जाने, रुत माह न कोई। जा करता सरठी कौ साजे, आपे जाने सोई। केव करे आखा केव सालाही, क्यों वरनी केव जाना। नानक आखण सब को आखै, एक दू एक सियाणा। वड्डा साहेब वड्डी नाई, कीता जा का होवै। नानक जे को आपौ जाने, अगे गया ना सोहै। पातालां पाताल लख, आगासां आगास। ओड़क ओड़क भाल थके, वेद कहन एक वात। सहस अठारह कहन कतेबा असुलो एक धात। लिखा होए ता लिखिए, लिखै होए विनाश। नानक वड्डा आखिए, आपे जाने आप। सालाही सालाही एती सुरत न पाइया। नदियां अतै वाह पवहै समुंद, न जानिया। समुंद साह सुल्तान, गिरहा सेती माल धन। कीड़ी तुल न होवनी, जे तिस मन होना भी सरा है। अंत न सिखती कहण न अंत, अंत न करण देण न अंत। अंत न वेखण सुन न अंत, अंत न जापै क्या मन मंत। अंत न जापै कीता आकार, अंत न जापै पारावार। अंत कारण केते बिल लाहे, ताके अंत न पाए जाहे। एहो अंत न जाने कोए, बहुता कहिए बहुता होए। वड्डा साहिब ऊंचा थाओ, ऊंचे उपर ऊंचा नाओ। ए वड ऊंचा होवै कोए, तिस ऊंचे कौ जाने सोए। जे वड आप जाने आप, आप नानक नदरी करमी दात। बहुता कर्म लिखिया न जाए, वड्डा दाता तिल न तमाए। केते मंगा है जोद अपार, केते अगणत नहीं विचार। केते खप तुट है बेकार, केते लै लै मुकर पाहे। केते मूर्ख खाही खाहे, केते आ दुख भूख साध मार। ए पे दात तेरी दातार, बंद खलासी पाणे होए। होर आख ना सकै कोए, जे को खाए को आखण पाए। ओह जाने जेतिया मुहे खाए, आपे जाने आपे दे। आख है से पे के जिसनो बख्से सिफत सलाह। नानक पात साही पात साहो। अमुल गुण अमुल वापार, अमुल वापारिये अमुल भंडार। अमुल आवा है अमुल लै जाहे, अमुल पाए अमुला समाहे। अमुल धर्म अमुल दीबाण, अमुल तुल अमुल परवान। अमुल बखसीस अमुल निशान, अमुल कर्म अमुल फुरमान। अमुलो अमुल आखिया न जाए, आख आख रहे ले वलाए। आख है वेद पाठ पुराण, आख है पढ़े करह वख्याण। आख है ब्रह्मे आख है इंद, आख है गोपीता गोविंद। आख है ईश्वर आख है सिद्ध, आख है केते कीते बुद्ध। आख है दानव आख है देव, आख है सुर नार मुन जान सेव। केते आखे आखण पाहे, केते कह कह उठ उठ जाहे। केते कीते होर करे, ता आख न सक है के ही के। जे वड़ पावै ते वड़ होए, नानक जाने साचा सोए।
ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਰ ਗਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸਿਉ ਕਹੀਐ ਨਾ ਕਿਤੇ ਗਾਵਣ ਹਾਰੇ ਗਾਵੈ ਤੁਨ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਾਸ਼ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਦਨੋ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤੇ ਸਦੀ ਵਡਿਆਈ ਜੋ ਤੇ ਸੁਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲਿਖਿਆ ਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਨਾ ਨਦਰ ਨ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੋ ਜੀ ਬਹੁ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆਂ ਚੜੀਐ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼
ਕਿਤੇ ਦੇਵ ਦਾਨਵ ਮੁਨ ਕਿਤੇ ਕਿਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕਿਤੇ ਪਾਤ ਨਿਰਿੰਦ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀ ਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੂਰਤ ਮਤ ਮਾਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਉਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਹੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜੇਵ ਜੇਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ

ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੇਂ ਛਪਾਇ ਛੰਦ ਤੁਆ ਪ੍ਰਸਾਦ। ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ। ਅਚਲ ਮੂਰਤ ਅਨੁਭਵ ਪ੍ਰਕਾਸ਼, ਅਮਿਤ ਓਜ ਕਹਿ ਜੈ, ਕੋਟ ਇੰਦ੍ਰ ਇੰਦ੍ਰਾਣ ਸਾਹੂ ਸਹਾਣ ਗਣਿ ਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤੁਆ ਸਰਬਨਾਮ ਕਥੈ ਕਵਨ। ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਯਾਤ ਛੰਦ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਭੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਅਨਾਮੇ, ਨਮਸਤੰ ਅਠਾਮੇ, ਨਮਸਤੰ ਅਕਰਮੰ, ਨਮਸਤੰ ਅਧਰਮੰ, ਨਮਸਤੰ ਅਨਾਮੰ, ਨਮਸਤੰ ਅਧਾਮੰ, ਨਮਸਤੰ ਅਜੀਤੇ, ਨਮਸਤੰ ਅਪੀਤੇ, ਨਮਸਤੰ ਅਬਾਹੇ, ਨਮਸਤੰ ਅਟਾਹੇ, ਨਮਸਤੰ ਅਨੀਲੇ, ਨਮਸਤੰ ਅਨਾਦੇ, ਨਮਸਤੰ ਅਸ਼ੇਦੇ, ਨਮਸਤੰ ਅਗਾਦੇ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੋ ਏਕੈ, ਨਮਸਤੰ ਅਨੇਕੈ, ਨਮਸਤੰ ਅਭੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਭੇਸੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਥਾਤੇ, ਨਮਸਤੰ ਨਿਰਘਾਤੇ, ਨਮਸਤੰ ਨਿਰਧੂਤੇ, ਨਮਸਤੰ ਅਭੂਤੇ, ਨਮਸਤੰ ਅਲੋਕੇ, ਨਮਸਤੰ ਅਸੋਕੇ, ਨਮਸਤੰ ਨਿਰਤਾਪੇ, ਨਮਸਤੰ ਅਥਾਪੇ, ਨਮਸਤੰ ਤਿਰਮਾਨੇ, ਨਮਸਤੰ ਨਿਧਾਨੇ, ਨਮਸਤੰ ਅਗਾਹੇ, ਨਮਸਤੰ ਅਬਾਹੇ, ਨਮਸਤੰ ਤਿਰਵਰਗੇ, ਨਮਸਤੰ ਅਸਰਗੇ, ਨਮਸਤੰ ਪ੍ਰਭੂਗੇ, ਨਮਸਤੰ ਸਜੋਗੇ, ਨਮਸਤੰ ਅਰੰਗੇ, ਨਮਸਤੰ ਅਭੰਗੇ, ਨਮਸਤੰ ਅਗੰਮੇ, ਨਮਸਤਸਤਰਮੇ, ਨਮਸਤੰ ਜਲਾਸਰੇ, ਨਮਸਤੰ ਨਿਰਾਸਰੇ, ਨਮਸਤੰ ਅਜਾਤੇ, ਨਮਸਤੰ ਅਪਾਤੇ, ਨਮਸਤੰ ਅਮਜਬੇ, ਨਮਸਤਸਤ ਅਜਬੇ, ਅਦੇ ਸਿੰਘ ਅਦੇਸੇ, ਨਮਸਤੰ ਅਪੇਸੇ, ਨਮਸਤੰ ਨਿਰਧਾਮੇ, ਨਮਸਤੰ ਨਿਰਭਾਮੇ, ਨਮੋ ਸਰਬਕਾਲੇ, ਨਮੋ ਸਰਬਦਯਾਲੇ, ਨਮੋ ਸਰਬਰੂਪੇ, ਨਮੋ ਸਰਬਭੂਪੇ, ਨਮੋ ਸਰਬਖਾਪੇ, ਨਮੋ ਸਰਬਥਾਪੇ, ਨਮੋ ਸਰਬਕਾਲੇ, ਨਮੋ ਸਰਬਪਾਲੇ, ਨਮਸਤਸਤ ਦੇਵੈ, ਨਮਸਤੰ ਅਪੇਵੈ, ਨਮਸਤੰ ਅਜਨਮੇ, ਨਮਸਤੰ ਸੁਬਨਮੇ, ਨਮੋ ਸਰਬਗੌਨੇ, ਨਮੋ ਸਰਬਪਹੁਨੇ, ਨਮੋ ਸਰਬਰੰਗੇ, ਨਮੋ ਸਰਬਪੰਗੇ, ਨਮੋ ਕਾਲ ਕਾਲੇ, ਨਮਸਤਸਤ ਦਯਾਲੇ, ਨਮਸਤੰ ਅਬਰਨੇ, ਨਮਸਤੰ ਅਮਰਨੇ, ਨਮਸਤੰ ਜਰਾਰੰਗ, ਨਮਸਤੰ ਕਿਰਤਾਰੰਗ, ਨਮੋ ਸਰਬਧੰਦੇ, ਨਮੋ ਸਤ ਅਬੰਦੇ, ਨਮਸਤੰ ਨਿਰਸਾਕੇ, ਨਮਸਤੰ ਨਿਰਬਾਕੇ, ਨਮਸਤੰ ਰਹੀਮੇ, ਨਮਸਤੰ ਕਰੀਮੇ, ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤਸਤ ਰਾਗੇ, ਨਮਸਤੰ ਸੁਹਾਗੇ, ਨਮੋ ਸਰਬਸੋਖੰ, ਨਮੋ ਸਰਬਪੋਖੰ, ਨਮੋ ਸਰਬਕਰਤਾ, ਨਮੋ ਸਰਬਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਯਾਲੇ, ਨਮੋ ਸਰਬ ਪਾਲੇ। ਚਾਚਰੀ ਛੰਦ ਤਵਾ ਪ੍ਰਸਾਦ, ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਪੇਖ ਹੈ, ਅਨਾਮ ਹੈ, ਅਕਾਮ ਹੈ, ਅਤੇ ਹੈ, ਅਪੇ ਹੈ, ਅਜੀਤ ਹੈ, ਅਪਹਿਤ ਹੈ, ਤਿਰਮਾਨ ਹੈ, ਨਿਧਾਨ ਹੈ, ਤਿਰਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਬਰਨ ਹੈ, ਅਭੂਤ ਹੈ, ਅਪਰਨ ਹੈ, ਅਗੰਜ ਹੈ, ਅਪੰਜ ਹੈ, ਅਚੂਜ ਹੈ, ਅਝਾਂਜ ਹੈ, ਅਮੀਤ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗਮ ਹੈ, ਅਜਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਅਪਰਮ ਹੈ, ਅਜੀਤ ਹੈ, ਅਪੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਯਾਤ ਛੰਦ। ਨਮੋ ਸਰਬਮਾਨੇ, ਸਮਸਤੀ ਨਿਧਾਨੇ, ਨਮੋ ਦੇਵ ਦੇਵੇ, ਅਭੇਖੀ ਅਪਿਹਵੇ, ਨਮੋ ਕਾਲ ਕਾਲੇ, ਨਮੋ ਸਰਬਪਾਲੇ, ਨਮੋ ਸਰਬਗੌਣੇ, ਨਮੋ ਸਰਬਪਹੁਣੇ, ਅਨੰਗੀ ਅਨਾਥੇ, ਨਰਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਥੇ, ਸਮਸਤੀ ਬਿਭੂਤੇ, ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਜਵੇਸ਼ਵਰੰ ਪਰਮ ਰੂਪੇ, ਨਮੋ ਜੋਗ ਜੁਗਵੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਜਵੇਸ਼ਵਰੰ ਪਰਮ ਬਿਰਦੇ, ਨਮੋ ਸ਼ਸਤ੍ਰ ਪਾਣੇ, ਨਮੋ ਅਸਤ੍ਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਭੇਖੀ ਅਭਰਮੀ, ਅਭੋਗੀ ਅਭੁਗਤੇ, ਨਮੋ ਜੋਗ ਜੁਗਵੇਸ਼ਵਰੰ ਪਰਮ ਜੁਗਤੇ,
नमो नित नारायणे क्रूर कर्मे नमो प्रेत अप्रेत देवे सो धर्मे नमो रोग हर्ता नमो राग रूपे नमो साह साहं नमो पुहूप पुहूपे नमो दान दाने नमो मान माने नमो रोग रोगे नमस्तं निशनानं नमो मंत्र मंत्रं नमो जंत्र जंत्रं नमो एष्ट एष्टे नमो तंत्र तंत्रं सदा सच्चिदानंद सर्वं प्रणासी अनुपे अरूपे समस्तुल निवासी सदा सिद्ध धा बुद्ध धा बिरद कर्ता अदो उर्द अर्दं अगं ओग हर्ता परम परम परमेश्वरं प्रोषपालं सदा सर्वदा सिद्ध दाता दयालं अशेदिया पेदिया नामं अकामं समस्तु पराजी समस्तास्तामं तेरा जोर चाचरी छंद जले हैं थले हैं अपीत हैं अपे

ਸ੍ਰੀ ਵਾਹਿਗੁਰੂ ਸਾਹਿਬ ਜੀ ਅਮੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਹੋਵੈ ਗੁਰ ਨਵ ਨਿਧ ਦਰੀਆਉ ਜਨਮ ਹਮ ਕਾਲ ਖਤੋਵੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ

ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਰਠ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਅਨਲ ਅਗਮ ਜੈਸੇ ਲਹਿਰ ਮੈਂ ਓਧਤ, ਜਲ ਕੇਵਲ ਜਲ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਜੀ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਆਪ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਲਾ ਕੇ ਸਤਿਗੁਰੂ ਜੀ ਆਪਣੇ ਪਾਵਨ ਚਰਨਾਂ ਕਮਲਾਂ ਦੇ ਨਾਲ ਜੋੜ ਕੇ ਇਸ ਜੀਵਨ ਨੂੰ ਸਫਲਿਆ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਜੀਵਨ ਸਫਲ ਬਣਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿਕਾਸ ਭੈਵੇ ਜੋਤ ਮਹਾਂਬਲਸੂਰ ਭੈਵੇ ਚਾਵੇ ਜਾਵੇ ਪੂਰ ਸਗਲਿਆ ਭਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ।

ਸੋਏ ਪਹਿ ਵਿੱਚ ਖੁੰਭ ਚੜਾਈ ਆ ਸਰਮ ਪਹੁ ਤਨ ਹੋਏ ਨਾਨਕ ਭਗਤੀ ਜੇ ਰੱਪਾ ਕੂੜੈ ਸੋਏ ਨਾ ਕੋਏ ਮਹੱਲਾ ਪਹਿਲਾ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਬਾਣੀ ਦਾ ਕੀਰਤਨ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਦੀ ਗੁਰੂ ਸਾਹਿਬ ਮੁਆਫ਼ੀ ਬਖਸ਼ਣ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨ, ਕੀਰਤਨ ਦੀ ਦਾਤ ਬਖਸ਼ਿਸ਼ ਕਰਨ। ਆਓ ਹੁਣ ਸਮਾਂ ਹੋਇਆ ਹੈ ਅੱਜ ਦੇ ਹੁਕਮਨਾਮੇ ਦੀ ਵਿਚਾਰ ਦਾ। ਪੰਥ ਦੇ ਮਹਾਨ ਦਾਰਸ਼ਨਿਕ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੁਸ਼ਦਿਲ ਹੁਣ ਆਪ ਨੂੰ ਆਪ ਜੀ ਦੇ ਸਾਹਮਣੇ ਅੱਜ ਦੇ ਹੁਕਮਨਾਮੇ ਦੀ ਵਿਚਾਰ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਉਸ ਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਬਿਉਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ

सब कट भुगवै सोई, कह रवदास हाथ पैनी रह।

सजे होए सो होई। वाहिगुरु जी का खालसा, वाहिगुरु जी की फतेह। परम सम्मान सत्कार योग साध संगत जी, आप जी वडभागी हो, अमृत वेले तो शाहे शहनशाह शब्द गुरु तन तन साहेब श्री गुरु ग्रंथ साहिब महाराज दी पाक पवित्र हजूरी विच हाजरियां पढ़दे आं। संपूर्ण श्री आसा दीवार दा शब्द कीर्तन पंथ प्रसिद्ध गुरु के कीर्तन ने हजूरी रागी जथे पासों आप जी ने सरवन कीता। अज अमृत वेले तखते प्रकाशमान होन वक्त सतगुरां ने जो हुक्म दी बख्शीश कीती, जो हुक्म असा साब दे लई बख्शिया, उस दा मूल पाठ आप जी ने सरवन कीता। ए पाक पवित्र पावन बचन 15 भगतां दे विचों भगत बाबा रविदास जी दे उचारण कीते राग सोरठ विच श्री गुरु ग्रंथ साहिब जी दे मुबारक अंग 657 अते 58 ते पाक बचन दर्श हन। आओ प्यारियो, अज गुरुदेव ने असां सबना लई जो हुक्म बख्शे है, जिथे उस दा मूल पाठ आपने सरवन कीता है, शब्द दी विचार सारे मिल के करिए। दुनिया विच एक मनुख भी आपनो ऐसा नहीं मिलेगा जो ये दावा कर सके कि मैं शब्द दी जो विचार कर दीती है यही मुकम्मल शब्द दा भाव है। इसलिए गुरु अगे अर्ज करके बेनती करके विचार करन दा उद्यम करना चाहिए कि सतगुरु असी सारे तेरे बच्चे हां, तू अज जिहड़ा अमृत वेले हुक्म बख्शिया सी इहदी विचार करन लगे हां, कृपा करो साडा उद्यम सफला कर देना तां कि असी अज दे हुक्म नूं जान सकीए, समझ सकीए ते मन सकिए। हुक्म मनन वाला ही गुरु नानक दे घर परवान हुंदा है। हुक्म मन्या होवै परवान, प्राप्ति की हुंदी हुक्म मनन नाल, तां खसम का मैल पाइसी। असी आखरी समय ओ भी जदों शरीर मौजूद नहीं हुंदा, कायम नहीं हुंदा, ते साडा परिवार फिर अरदासां करदा सच्चिया पातशाह इनू अपने चरणा विच जगा दे, पर ते जीउंदियां ही बेनती करनी है। ऐ जीवन मिलिया ना, एदी मौजूदगी विच रोज ही अरदास करिए, ते उहदा जिहड़ा फलसफा वो यही है, हुक्म मन्या होवै परवान तां खसम का, खसम दा मैल हुणे ही मंगिए तां के मिल जाए। यतन करिया करिए हुक्म नूं मन के खसम दा दर मिल जाए। आरंभ दे बचन हन, राग सोरठ बाणी भगत रविदास जी की। बाबा रविदास जी दे बचन राग सोरठ दे विच गुरु ग्रंथ साहिब जी दे मुबारक अंग 657-58 ते दर्ज हन। आरंभ विच छोटा मूल मंत्र भी गुरुदेव ने अंकित कीता है। एक ओंकार, ओ परमात्मा एक है, पर ओ सत चित ते आनंद स्वरूप है। ओंकार दे उड़े नूं ध्यान नाल देखो,
ਉਹਦੇ ਵਿੱਚ ਤਿੰਨ ਜਿਹੜੇ ਨੁਕਤੇ ਨੇ ਉਹ ਇਹੀ ਦੱਸਦੇ ਨੇ ਕਿ ਪਰਮਾਤਮਾ ਤਾਂ ਇੱਕ ਹੈ, ਉਹ ਸੱਤ ਚਿੱਤ ਅਤੇ ਆਨੰਦ ਸਰੂਪ ਹੈ। ਫਿਰ ਕਲਗੀਧਰ ਪਿਤਾ ਨੇ ਨਾ ਪਿਆਰਿਓ ਦੇਖੋ ਬਾਣੀ ਪੜ੍ਹਨੀ ਬੜੀ ਜ਼ਰੂਰੀ ਹੈ, ਸਭ ਕੁਝ ਗੁਰਬਾਣੀ ਵਿੱਚ ਹੀ ਹੈ। ਕਲਗੀਧਰ ਪਿਤਾ ਨੇ ਤਿੰਨੇ ਲਕਬ ਬੋਲ ਇਕੱਠੇ ਕਰ ਦਿੱਤੇ ਜਾਪ ਸਾਹਿਬ ਵਿੱਚ, ਤੇ ਲਫ਼ਜ਼ ਕੀ ਬਣਿਆ ਸੱਤ ਚਿੱਤ ਆਨੰਦ ਤੋਂ, ਸੱਚ ਦਾ ਆਨੰਦ ਲਫ਼ਜ਼ ਬਣ ਗਿਆ, ਸੱਚ ਦਾ ਆਨੰਦ। ਉਹ ਪਰਮਾਤਮਾ ਇੱਕ ਹੈ, ਸੱਤ ਚਿੱਤ ਆਨੰਦ ਸਰੂਪ ਭਾਵ ਸਰਬ ਵਿਆਪਕ ਹੈ। ਜਿਹੜਾ ਸਰੂਪ ਕਰਕੇ ਸੱਤ ਚਿੱਤ ਆਨੰਦ ਸਰੂਪ ਹੈ ਉਹਦੀ ਪ੍ਰਾਪਤੀ ਕਿਵੇਂ ਹੋਵੇ? ਅੱਜ ਗੁਰੂਦੇਵ ਨੇ ਛੋਟਾ ਮੂਲ ਮੰਤਰ ਉਚਾਰ ਕੇ ਬਚਨ ਕੀਤਾ ਕਿ ਸੱਤ ਗੁਰ ਪ੍ਰਸਾਦ। ਪ੍ਰਸਾਦ ਦਾ ਅਰਥ ਹੁੰਦਾ ਜੀ ਕਿਰਪਾ। ਸਤਿਗੁਰ ਦਾ ਮਤਲਬ ਹੈ ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਪਰਮਾਤਮਾ ਇੱਕ ਹੈ, ਸੱਤ ਚਿੱਤ ਆਨੰਦ ਸਰੂਪ ਔਰ ਸਰਬ ਵਿਆਪਕ ਹੈ। ਸੁਭਾਵ ਕੀ ਅੱਜ ਦੇ ਹੁਕਮ ਦੇ ਵਿੱਚ ਬਾਬਾ ਰਵਿਦਾਸ ਜੀ ਪਰਮਾਤਮਾ ਦੀ ਸਰਬ ਵਿਆਪਕਤਾ ਦਾ, ਸਰਬ ਵਿਆਪਤਾ ਦਾ ਬਾਰ ਬਾਰ ਜ਼ਿਕਰ ਕਰਦੇ। ਆਓ ਵਿਚਾਰੀਏ, ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਜਬ ਦਾ ਅਰਥ ਹੈ ਜੀ ਜਦੋਂ। ਮਨੁੱਖ ਦੇ ਜੀਵਨ ਵਿੱਚ ਅਪਨੱਤ ਹੈ। ਹਮ ਦਾ ਮਤਲਬ ਕੀ ਹੈ? ਮੈਂ, ਹਉਮੈ। ਇਹ ਸਰੀਰ ਵਿੱਚ ਜਿੰਨਾ ਚਿਰ ਹਉਮੈ ਹੈ ਉਨਾ ਚਿਰ ਪਰਮਾਤਮਾ ਦਾ ਨਾਮ ਇਹਦੇ ਅੰਦਰ ਟਿਕਣਾ ਨਹੀਂ ਜੇ, ਕਿਉਂਕਿ ਗੁਰਬਾਣੀ ਨੇ ਸਪਸ਼ਟ ਕਰ ਦਿੱਤਾ ਨਾਮ ਦਾ ਤੇ ਹਉਮੈ ਦਾ ਬੜਾ ਸਖਤ ਵਿਰੋਧ ਹੈ। ਜਿੱਥੇ ਹੰਕਾਰ ਹੈ ਉੱਥੇ ਕਰਤਾਰ ਨਹੀਂ ਹੋਏਗਾ, ਤੇ ਜਿੱਥੇ ਕਰਤਾਰ ਹੋਏਗਾ ਕਰਤਾ ਪੁਰਖ ਅਕਾਲ ਪੁਰਖ ਉੱਥੇ ਹੰਕਾਰ ਨਹੀਂ ਹੋਏਗਾ। ਇਹ ਦੋਵੇਂ ਇੱਕ ਜਗ੍ਹਾ ਨਹੀਂ ਹੋ ਸਕਦੇ। ਜੇ ਜੀਵਨ ਵਿੱਚ ਕਰਤਾਰ ਨੂੰ ਲੋੜਦੇ ਆ, ਹੰਕਾਰ ਨੂੰ ਛੱਡਣਾ ਪਏਗਾ। ਮਰੋਲ ਸੱਚ ਸੁਣਾਈ ਸੀ ਸੱਚ ਕੀ ਬੇਲਾਏ ਬਾਣੀ, ਨਰੋਲ ਸੱਚਾਈ ਸੁਣਾਉਂਦੀ। ਤੇ ਗੁਰੂ ਕੇ ਪਿਆਰਿਓ, ਜਿੰਨਾ ਚਿਰ ਬਾਬਾ ਜੀ ਬਚਨ ਕਰਦੇ ਅਸਾਂ ਦੇ ਜੀਵਨ ਵਿੱਚ ਹਉਮੈ ਹੈ, ਅਪਨੱਤ ਹੈ, ਤੇ ਜਿੰਨਾ ਚਿਰ ਵੀ ਇਹ ਬਣੀ ਹੋਈ ਹੈ, ਜਬ ਹਮ ਹੋਤੇ ਕਾਇਮ ਹੈ ਸਾਡੇ ਅੰਦਰ ਹਉਮੈ, ਤਬ ਤੂੰ ਨਾਹੀਂ। ਹੇ ਮਾਧੋ, ਹੇ ਮਾਇਆ ਦੇ ਪਤੀ ਪਰਮਾਤਮਾ, ਉਦੋਂ ਤੱਕ ਤੂੰ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ ਜਦੋਂ ਤੱਕ ਸਾਡੇ ਅੰਦਰ ਹਉਮੈ ਅਪਨੱਤ ਬਣੀ ਹੋਈ ਹੈ। ਉਤਨੇ ਸਮੇਂ ਸਪਸ਼ਟ ਇਹ ਗੱਲ ਹੋ ਗਈ, ਭਗਤ ਰਵਿਦਾਸ ਜੀ ਕਹਿੰਦੇ ਤੂੰ ਨਹੀਂ ਉੱਥੇ ਹੋ ਸਕਦਾ ਜਿੱਥੇ ਅਪਨੱਤ ਹੈ ਹਉਮੈ। ਹੁਣ ਆਪਣੀ ਗੱਲ ਕਰਦੇ ਰਵਿਦਾਸ ਜੀ, ਆਪਣੀ ਗੱਲ ਕਰਦੇ ਨੇ ਹੁਣ ਅੱਗੇ, ਹੰਕਾਰੀ ਪੁਰਸ਼ ਦੀ ਨਹੀਂ। ਅਬ ਤੂੰ ਹੀ ਮੈਂ ਨਾ, ਕਹਿਣ ਲੱਗੇ ਮੇਰੀ ਜ਼ਿੰਦਗੀ ਵਿੱਚ ਹੁਣ ਤੂੰ ਹੀ ਤੂੰ ਹੈ, ਮੈਂ ਨਹੀਂ ਰਹਿ ਗਈ। ਅਬ ਜਿਹਦਾ ਅਰਥ ਹੈ ਹੁਣ, ਹੁਣ ਤੇ ਮੇਰੀ ਜ਼ਿੰਦਗੀ ਵਿੱਚ ਤੂੰ ਹੈ, ਮੈਂ ਨਹੀਂ, ਮੈਂ ਨਹੀਂ ਰਹਿ ਗਈ। ਹੋ ਬਹੂ ਦੇਖੋ, ਇਹ ਜਿਹੜੀ ਧੁਰ ਤੋਂ ਬਾਣੀ ਭਗਤਾਂ ਦੀ ਆਈ ਹੈ ਤੇ ਗੁਰੂ ਨਾਨਕ ਨੇ ਆਪਣੇ ਨਾਲ ਦਰਜ ਕੀਤੀ ਹੈ,
ਏਦਾਂ ਸਮਝਿਆ ਕਰੋ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਨੇ 15 ਭਗਤ ਵੀ ਨਾਲ ਹੀ ਗੁਰੂ ਦੇ ਬੈਠੇ। ਜਿਹੜਾ ਸੀਸ ਗੁਰੂ ਨਾਨਕ ਅੱਗੇ ਝੁਕ ਰਿਹਾ ਉਹ ਸੀਸ ਇਹਨਾਂ ਆਦਰਨੀ ਸਤਿਕਾਰਯੋਗ ਭਗਤਾਂ ਨੂੰ ਵੀ ਜ਼ੁਹਾਰ ਕਰ ਰਿਹਾ। ਅਸਲ ਵਿੱਚ ਬਾਬਾ ਜੀ ਨੇ ਜੋ ਬਚਨ ਅੱਜ ਕੀਤਾ ਪਹਿਲਾਂ ਦੇਖੋ ਵਿਚਾਰ ਕਿੰਨੇ ਮਿਲਦੇ ਜੁਲਦੇ ਨੇ। ਭਗਤ ਕਬੀਰ ਜੀ ਵੀ ਇਹੀ ਬਚਨ ਕਰਦੇ, ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹੀ ਹੋ ਨਾਹੀ। ਥੋੜਾ ਜਿਹਾ ਫਰਕ ਹੈ ਤੇ ਉਹ ਫਰਕ ਕੀ ਹੈ? ਬਾਬਾ ਰਵਿਦਾਸ ਜੀ ਵੀ ਇਹ ਬਚਨ ਕਰੇ, ਬਾਬਾ ਕਬੀਰ ਜੀ ਵੀ ਕਰਦੇ ਨੇ ਇਹੀ ਬਚਨ। ਮਾਲਕਾ ਜਿੰਨਾ ਚਿਰ ਸਾਡੇ ਜੀਵਨ ਵਿੱਚ ਹੰਕਾਰ ਹਉਮੈ ਟਿਕੀ ਹੈ ਉਹਨਾਂ ਚਿਰ ਤੂੰ ਨਹੀਂ, ਉਹਨਾਂ ਚਿਰ ਸਾਡੇ ਜੀਵਨ ਵਿੱਚ ਤੂੰ ਨਹੀਂ ਹੈਗਾ। ਫਿਰ ਕਹਿੰਦੇ ਅਬ ਹੁਣ ਤੂੰ ਹੀ ਤੂੰ ਹੈ, ਹੁਣ ਸਮਝ ਆਈ ਹੈ, ਹੁਣ ਮੇਰੇ ਜੀਵਨ ਵਿੱਚ ਤੂੰ ਹੀ ਤੂੰ ਹੈ। ਤੇ ਉਹ ਤੂੰ ਹੀ ਕਿਵੇਂ ਟਿਕਿਆ, ਕਿਵੇਂ ਇਹ ਸਭ ਕੁਝ ਹੋਇਆ? ਉਹ ਤੇ ਕਬੀਰ ਜੀ ਨੇ ਬੜਾ ਫਲਸਫਾ ਆਪਣੀ ਬਾਣੀ ਅੰਦਰ ਬਿਆਨ ਕੀਤਾ। ਮੈਂ ਕਰਕੇ ਉਹ ਕਰਤੇ ਦਾ ਰੂਪ ਕੋਈ ਨਹੀਂ ਹੋ ਸਕਦਾ। ਮੈਂ ਭਗਤੀ ਕਰਦਾ ਮੈਂ ਭਗਤ ਹਾਂ, ਮੈਂ ਕਥਾ ਕਰਦਾ ਮੈਂ ਕਥਾ ਵਾਚਕ ਹਾਂ, ਮੈਂ ਗਾਇਨ ਕਰਦਾ ਮੈਂ ਗੰਧਰਵ ਰਾਗੀ ਹਾਂ। ਉਹਨਾਂ ਚਿਰੇ ਗਾਵਿਆ ਕਥਿਆ ਪੜਿਆ ਕੋਈ ਮਾਇਨਾ ਨਹੀਂ ਰੱਖਦਾ। ਜਿੰਨਾ ਚਿਰ ਜੀਵਨ ਵਿੱਚੋਂ ਆਪਣੱਤ ਹੋਮੇ ਨਹੀਂ ਜਾਂਦੀ, ਮੇਰੇ ਵਰਗਾ ਹੀ ਕੋਈ ਨਹੀਂ, ਉੱਥੇ ਰੱਬ ਨਹੀਂ ਪ੍ਰਗਟ ਹੁੰਦਾ। ਕਿਉਂਕਿ ਹੋਮੇ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਹੰਕਾਰ ਤੇ ਕਰਤਾਰ, ਰੱਬ ਤੇ ਰੱਬ ਦਾ ਨਾਮ ਦੋਨੇ ਇੱਕ ਜੀਵਨ ਵਿੱਚ ਇਕੱਠੇ ਨਹੀਂ ਹੋ ਸਕਦੇ। ਬੰਦਾ ਕਿ ਮੈਂ ਹੰਕਾਰ ਵੀ ਕਰੀ ਜਾਵਾਂ ਤੇ ਨਾਲ ਨਾਲ ਕਰਤਾਰ ਵੀ ਮੇਰੇ ਜੀਵਨ ਵਿੱਚ ਆ ਕੇ ਪ੍ਰਗਟ ਹੋ ਜਾਏ, ਮੈਨੂੰ ਰੱਬ ਮਿਲ ਪਏ ਗੁਰੂ ਮਿਲ ਪਏ, ਇਹ ਗੱਲ ਨਾਮੁਮਕਨ ਨਹੀਂ ਹੋਣੀ, ਨਹੀਂ ਬਣਨੀ ਗੱਲ। ਬਾਬਾ ਕਬੀਰ ਜੀ ਕਹਿੰਦੇ ਅਬ ਤੂੰ ਹੀ, ਕਦੋਂ ਕਿਵੇਂ ਆ ਦੱਸੋ ਜੁਗਤ। ਬਾਬਾ ਕਬੀਰ ਜੀ ਕੈਸੀ ਪ੍ਰਗਟਾਉਂਦੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ। ਕਹਿਣ ਲੱਗੇ ਮੇਰੇ ਅੰਦਰੋਂ ਹਉਮੈ ਪਤਾ ਅਪਨੱਤ ਕਦੋਂ ਮੁੱਕੀ ਸੀ। ਕਹਿਣ ਲੱਗੇ ਮੈਂ ਤੂੰ ਤੂੰ ਕਰਦਿਆਂ ਕਰਦਿਆਂ ਤੂੰ ਹੋ ਗਿਆ। ਐਸੇ ਇੱਕ ਬੇਨਤੀ ਹੋਰ ਕਰਾਂ, ਸਮਾਜ ਵਿੱਚ ਤੂੰ ਤੜਕ ਕਰਕੇ ਬੋਲਣ ਵਾਲੇ ਨੂੰ ਅਸੀਂ ਲੋਕ ਪ੍ਰਵਾਨ ਨਹੀਂ ਕਰਦੇ, ਦੁਨੀਆਂ ਨੇ ਨਹੀਂ ਪ੍ਰਵਾਨ ਕੀਤਾ। ਦੁਨੀਆਂ ਇਹੀ ਨਾਮ ਦਿੰਦੀ ਹੈ ਬੰਦੇ ਨੂੰ ਬੋਲਣਾ ਨਹੀਂ ਆਉਂਦਾ, ਤੂੰ ਤੜਕ ਕਰਕੇ ਹੀ ਬੋਲ। ਪਰ ਧਰਮੀ ਦੁਨੀਆਂ ਵਿੱਚ ਗੁਰੂ ਕੇ ਪਿਆਰਿਓ ਤੂੰ ਲਫ਼ਜ਼ ਹੀ ਬੜਾ ਪਿਆਰਾ ਹੈ। ਮੈਂ ਲਫ਼ਜ਼ ਵਿੱਚ ਹੰਕਾਰ ਦੀ ਬਦਬੂ ਭਰੀ ਪਈ ਹੈ ਤੇ ਤੂੰ ਲਫ਼ਜ਼ ਵਿੱਚ ਰੱਬ ਦਾ ਪਿਆਰ ਭਰਿਆ। ਗੁਰੂ ਪੰਜਵੇਂ ਪਾਤਸ਼ਾਹ ਨੇ ਜਦ ਪਰਮੇਸ਼ਰ ਨਾਲ ਆਪਣਾ ਹਰ ਤਰ੍ਹਾਂ ਦਾ ਸੰਬੰਧ ਜ਼ਾਹਰ ਕੀਤਾ ਨਾ ਕਿ ਤੂੰ ਮੇਰਾ ਪਿਤਾ, ਤੂੰ ਹੀ ਲਫ਼ਜ਼ ਵਰਤਿਆ ਨਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭ ਤੂੰ ਹੀ ਕਿਹਾ ਉਹਨੂੰ, ਤੁਸੀਂ ਨਹੀਂ ਕਿਹਾ। ਤੇ ਕਬੀਰ ਜੀ ਵੀ ਕਹਿੰਦੇ ਤੂੰ ਤੂੰ ਕਰਤਾ ਤੂੰ ਹੋਆ। ਮੈਂ ਤੇ ਮਾਲਕਾ ਤੂੰ ਤੂੰ ਕਰਦਾ ਤੂੰ ਹੀ ਹੋ ਗਿਆ, ਤੇਰਾ ਹੀ ਰੂਪ ਹੋ ਗਿਆ, ਤੇਰੇ ਵਰਗਾ ਹੀ ਹੋ ਗਿਆ। ਤੇ ਅਗਲੇ ਬਚਨ ਵਿੱਚ ਕਬੀਰ ਜੀ ਨੇ ਇਹੀ ਪ੍ਰਗਟਾਇਆ, ਅਬ ਹਮ ਤੁਮ ਏਕ ਭਏ। ਅਬ ਹੁਣ ਜਦੋਂ ਮੇਰੇ ਅੰਦਰ ਹੋਮੇ ਸੀ ਮੈਂ ਤੇ ਤੂੰ ਅਲੱਗ ਸੀ, ਕਿਉਂਕਿ ਤੇਰੀ ਹੋਂਦ ਮੇਰੇ ਅੰਦਰ ਪ੍ਰਗਟ ਨਹੀਂ ਸੀ।
ਮੈਨੂੰ ਬੋਧ ਗਿਆਨ ਸਮਝ ਨਹੀਂ ਸੀ, ਪਰ ਜਦੋਂ ਤੇਰੀ ਕਿਰਪਾ ਹੋਈ ਤੇ ਮੈਂ ਤੂੰ ਤੂੰ ਕਰਦਿਆਂ ਹਉ ਨੂੰ ਤਿਆਗ ਦਿੱਤਾ। ਕਬੀਰ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ ਜਬ, ਜਦੋਂ ਆਪਾ ਤੇ ਪਰਕਾ ਇਹ ਦੋਨੇ ਮਿਟ ਗਏ ਫਰਕ, ਜਤ ਦੇਖਾਂ ਤਤ ਤੂੰ। ਹੁਣ ਤੇ ਮੈਂ ਜਿੱਧਰ ਵੀ ਦੇਖਦਾ ਮੇਰਿਆ ਮਾਲਕਾ, ਮੈਨੂੰ ਤੇਰੇ ਤੋਂ ਸਿਵਾ ਕੋਈ ਦੂਜਾ ਨਹੀਂ ਦਿਸਦਾ। ਜਿਸ ਜੀਵ ਨੂੰ ਦੇਖਦਾ ਉਹਦੇ ਵਿੱਚੋਂ ਮੈਨੂੰ ਤੂੰ ਹੀ ਨਜ਼ਰ ਆਉਣਾ। ਜਿਸ ਜੀਵ ਨੂੰ ਵੀ, ਜੀਵ ਲਫ਼ਜ਼ ਇਸ ਲਈ ਵਰਤਿਆ, ਮਨੁੱਖ ਨਹੀਂ, ਅਜੀਵ ਜੰਤੂ ਜਿੰਨੇ ਮੈਂ ਦੇਖਦਾ, ਮੈਨੂੰ ਤੇ ਹਰ ਦੇ ਵਿੱਚ ਹਰੇਕ ਵਿੱਚ ਤੂੰ ਹੀ ਤੂੰ ਨਜ਼ਰ ਆਉਂਦਾ। ਅਬ ਹਮ ਤੁਮ ਏਕ ਭਏ ਹੈ, ਇਹ ਕੋਈ ਛੋਟੀ ਗੱਲ ਨਹੀਂ ਇਹ ਗੱਲ ਕਰਨੀ ਕਿ ਮੈਂ ਤੇ ਤੂੰ ਇੱਕ ਹੀ ਹੋ ਗਏ, ਮੈਂ ਤੇਰੇ ਵਰਗਾ ਹੀ ਹੋ ਗਿਆ। ਜਦੋਂ ਹੋਂ ਮਿਟ ਗਏ ਤੇ ਨਾਮ ਦੇਵ ਜੀ ਨੇ ਵੀ ਕਿਹਾ ਸੀ ਰੱਬ ਨੂੰ, ਰੱਬਾ ਤੇਰੇ ਵਿੱਚ ਤੇ ਮੇਰੇ ਵਿੱਚ ਹੁਣ ਭੇਦ ਕੋਈ ਨਹੀਂ ਰਹਿ ਗਿਆ, ਨਾ ਮੈਂ ਨਾਰਾਇਣ ਨਾ ਹੀ ਭੇਦ। ਭੇਦ ਦਾ ਅਰਥ ਹੈ ਫਰਕ, ਤੇਰੇ ਮੇਰੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਮੈਂ ਹੁਣ ਤੂੰ ਹੋ ਗਿਆ ਤੇ ਤੂੰ ਮੈਂ ਹੋ ਗਿਆ, ਅਸੀਂ ਇੱਕ ਹੋ ਗਿਆ। ਹਮ ਤੁਮ ਏਕ ਭਏ ਹੈ, ਤੂੰ ਤੇ ਮੈਂ ਇੱਕ ਹੋ ਗਏ ਆ। ਇੱਕ ਹੈ ਦੇਖਤ ਮਨ ਪਤੀਆ ਹੀ, ਤੈਨੂੰ ਇੱਕ ਨੂੰ ਦੇਖ ਕੇ ਮੇਰਾ ਮਨ ਪਤੀਜ ਗਿਆ, ਮੇਰਾ ਮਨ ਮੰਨ ਗਿਆ ਤੇਰੇ ਨਾਲ। ਜਿੰਨਾ ਚਿਰ ਮੇਰੇ ਜੀਵਨ ਵਿੱਚ ਆਪਣੀ ਬੁੱਧੀ ਦੀ ਤਾਕਤ ਸੀ, ਅਕਲ ਦੀ, ਜਬ ਬੁੱਧ ਹੋਤੀ ਤਬ ਬਲ ਕੈਸਾ। ਤੈਨੂੰ ਜਗ੍ਹਾ ਜਗ੍ਹਾ ਤੇ ਹਰ ਕਣ ਕਣ ਵਿੱਚ ਰਵਿਆ ਦੇਖਣ ਦੀ ਮੇਰੇ ਕੋਲ ਤਾਕਤ ਨਹੀਂ ਸੀ, ਜਿੰਨਾ ਚਿਰ ਮੈਂ ਆਪਣੀ ਬੁੱਧੀ ਦਾ ਇਮਾਨ ਕਰੀ ਗਈ। ਹੰਕਾਰ ਸੀ ਤੇ ਮਨੁੱਖ ਦੇ ਅਕਸਰ ਕਰਦਾ, ਮਨੁੱਖ ਦੀ ਹਰ ਗੱਲ ਹੀ ਹੰਕਾਰ ਵਿੱਚ ਆਉਂਦੀ। ਖੈਰ ਪਿਆਰਿਓ, ਸਮਾਂ ਸੀਮਤ, ਮੈਂ ਸ਼ਬਦ ਦੀ ਵਿਚਾਰ ਕਰਾਂ। ਕਬੀਰ ਜੀ ਕਹਿੰਦੇ ਮੈਂ ਤੇ ਤੂੰ ਇੱਕ ਹੋ ਗਏ, ਜਬ ਬੁੱਧ ਹੋਤੀ ਤਬ ਬਲ ਕੈਸਾ, ਅਬ ਬੁੱਧ ਬਲ ਨਾ ਖਟਾਈ, ਕਹਿ ਕਬੀਰ ਬੁੱਧ ਹਰ ਲਈ ਮੇਰੀ। ਕਿਨੇ ਕਮਾਲ ਦੇ ਬਚਨ ਕਰਦੇ ਕਬੀਰ ਜੀ, ਕਹਿੰਦੇ ਮੇਰੀ ਹੰਕਾਰ ਵਾਲੀ ਬੁੱਧੀ ਰੱਬ ਨੇ ਖੋਲੀ ਮੇਰੇ ਕੋਲ। ਹਰ ਲਈ ਦਾ ਮਤਲਬ ਖੋਲੀ, ਮਾਲਕ ਨੇ ਮੇਰੇ ਕੋਲੋਂ ਹੰਕਾਰ ਵਾਲੀ ਅਹੰਕ ਮਤ ਅਹੰਕ ਬੁੱਧੀ ਜਿਹੜੀ ਸੀ ਖੋਲੀ ਹੈ, ਤੇ ਬੁੱਧ ਬਦਲੀ। ਜਦੋਂ ਉਹ ਹੰਕਾਰ ਵਾਲੀ ਬੁੱਧੀ ਉਹਨੇ ਖੋਲੀ ਤੇ ਬੁੱਧੀ ਮੇਰੀ ਬਦਲ ਗਈ, ਬੁੱਧ ਅਕਲ, ਤੇ ਇਹਦੇ ਬਦਲਣ ਦੀ ਦੇਰ ਸੀ ਸਿੱਧ ਪਾਈ। ਬੁੱਧ ਬਦਲੀ ਸਿੱਧ ਪਾਈ ਦਾ ਮਤਲਬ ਹੈ ਮੈਨੂੰ ਜੀਵਨ ਵਿੱਚ ਕਾਮਯਾਬੀ ਮਿਲ ਗਈ। ਕਿਹੜੇ ਕੰਮ ਵਿੱਚ ਜੀ, ਕਿਹੜੀ ਕਾਮਯਾਬੀ? ਕਿ ਹਮ ਤੁਮ ਏਕ ਵਏ, ਮੈਂ ਤੇ ਤੇਰੇ ਨਾਲ ਮਿਲਣਾ ਚਾਹੁੰਦਾ ਸੀ, ਮੈਂ ਤੇ ਤੂੰ ਇੱਕ ਹੋ ਗਏ। ਇਹਦੇ ਵਿੱਚ ਸਫਲਤਾ ਉਦੋਂ ਮਿਲੀ ਜਦੋਂ ਹਉਮੈ ਵਾਲੀ ਮੇਰੀ ਮਤ ਅਕਲ ਪਰਮਾਤਮਾ ਨੇ ਖੋ ਲਈ ਤੇ ਮੇਰੀ ਬੁੱਧ ਬਦਲ ਗਈ। ਜਦੋਂ ਬਦਲ ਗਈ, ਬੁੱਧੀ ਦੇ ਵਿੱਚੋਂ ਮੈਂ ਚਲੀ ਗਈ ਤੇ ਤੂੰ ਆ ਗਿਆ, ਹੁਣ ਮੇਰੀ ਬੁੱਧ ਬਦਲ ਗਈ ਏ ਤੇ ਕਹਿ ਸਕਦੀ ਮੇਰੀ ਮਤ ਕਿ ਤੇਰੇ ਵਿੱਚ, ਮੇਰੇ ਵਿੱਚ, ਮੇਰੇ ਵਿੱਚ, ਤੇਰੇ ਵਿੱਚ ਕੋਈ ਭੇਦ ਨਹੀਂ। ਅੱਜ ਬਾਬਾ ਰਵਿਦਾਸ ਜੀ ਵੀ ਸਮਝਾਉਂਦੇ, ਜਬ ਹਮ ਹੋਤੇ, ਜਿੰਨਾ ਚਿਰ ਮਨੁੱਖ ਆਪਣੇ ਹਉਮੈ ਵਿੱਚ ਰਹਿੰਦਾ, ਤਬ ਤੂੰ ਨਾ ਹੀ ਹੇ ਮਾਲਕਾ, ਉਹਨਾਂ ਚਿਰ ਤੂੰ ਜੀਵ ਅੰਦਰ ਪ੍ਰਗਟ ਨਹੀਂ ਹੁੰਦਾ, ਤੇ ਜਦੋਂ ਹੋ ਜਾਵੇਂ ਤੂੰ ਪ੍ਰਗਟ, ਜੋ ਕਵੀ ਜੀ ਨੇ ਫਲਸਫਾ ਦਿੱਤਾ ਇਸ ਜੁਗਤ ਨਾਲ, ਫਿਰ ਤੂੰ ਹੀ ਤੂੰ ਹੈ, ਉੱਥੇ ਮੈਂ ਨਹੀਂ। ਫਿਰ ਸਮਝ ਆਉਂਦੀ ਇੱਕ ਕਿ ਮਾਲਕਾ ਬਸ ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ। ਜਦੋਂ ਇਹ ਸਮਝ ਆਉਂਦੀ ਹੈ ਨਾ, ਬਾਬਾ ਰਵਿਦਾਸ ਜੀ ਕਹਿੰਦੇ ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਹੁਣ ਬਾਬਾ ਜੀ ਕਹਿੰਦੇ ਹੈ ਇੱਕ ਜ਼ਿੰਦਗੀ ਦਾ ਭਰਮ ਹੀ ਹੈ, ਭੁਲੇਖਾ ਹੀ ਹੈ। ਸਭ ਤੋਂ ਵੱਡਾ ਭੁਲੇਖਾ ਦੁਨੀਆਂ ਵਿੱਚ ਕੀ ਹੈ?
कि मनुख दी हस्ती रब दी हस्ती नालों कोई पृथक अलग है। सब तो वड्डा भेद है जी, मनुख अलग है ते परमेश्वर अलग है। हुण बाबा रविदास जी अज बचन करदे सब तो वड्डा जिंदगी दा इंसानियत दा भुलेखा ही है कि मनुख ने मन लिया कि मैं अलग हां, मेरी हस्ती अलग है। ये उन्ना चिर सोच है जी, बुद्धि अकल है, जिन्ना चिर इहदे अंदर होमे है। जदों होमे चली जांदी है ना, फिर ये कह देंदा है तू ही तू, बस तू ही है, मेरी हस्ती तेरे तो अलग पृथक नहीं है, तू ही तू। ते जदों ये समझ आउंदी है ना, ते तेज तूफान दे कारण कदे देखो लहरां उठदियां, ओह दद लहर दे विच जदों सुनामी लहरां वी लोक आखदे ने बड़ियां भयानक होंदियां, कुछ समय विच ही ओह तैस नैस कर देंदियां, नाश कर देंदियां। पर यह लहरां इन्नियां प्रबल, अंदर दी गल है जी, माफ करना है बाहर ना समझ बैठना। जदों सोझी आ गई कि तेरे मेरे विच अंतर नहीं है, मैं भी तेरा ही हां, फिर अंदर ए लहरां एदां उठदियां जिवें समुंदर भर जांदा है, तेज तूफान दे नाल नकानक भर जांदा है, ते बाहर खड़े लोग यही देखदे समुंदर अलग है ते लहरां ए परबल अलग ने, पर अलग अलग नहीं है ना। बाबा जी बचन कर दे ए तां जल केवल जल माही, ए लहरां पानी विच्चों ही उठियां, पानी विच ही समा जांदियां। ऐदां ही सारे जीव असी जिहड़े परमात्मा ने सानू जीवन दिता, उहदे विच्चों ही असी जन्म लै के उहदे कोलों इत्थे आए, ओदा ही रूप है। मन तू ज्योत स्वरूप है, अपना मूल पछाणिया नहीं, बस भरम विच रहे हां, भरम विच पए हां, असी अपने मूल नू पहचान नहीं सके। प्यारे हो माधवे क्या कही है भ्रमे अस, ये भुलेखा ही यहो जिहा, भरम ही यहो जिहा। गुरु के प्यारे हो रविदास जी कहिंदे मालका माया दे पति परमात्मा माधवे, बड़ा प्यारा लफज है बाबा रविदास जी दा, माधो ते माधवे, हे रब लई है, परमात्मा परमेश्वर लई है, हे परमेश्वर मैं की कहा, कुछ भी नहीं कह सकता इहदे बारे, क्या कही है। भरम ऐसा है, हुण भरम की है, जैसा मनिए होए ना तैसा परम। उनू कहंदे गुरु प्यारे हो, आप दाने पढ़े लिखे सज्जन बैठे हो, गुरु दी सोहबत संगत विच जो असी मन लिया ना, वो सच नहीं हुंदा नहीं आओ, ते जो असी मन बैठे हां जिंदगी विच, वो सच सही नहीं है। जैसा मनिए, दुनिया ही मन बैठी कि रब अलग है ते असी ओदे तो अलग हां, पर ये सच नहीं है। गुरबाणी ते करी के सबना विच तो वरतदा मेरे शाह, जैसा मनिए होए न तैसा, जो मन बैठे ऐसा नहीं है। ठहराओ तो अगे, नरपति एक सिंघासन सोया, सुपने भया भिखारी। उदाहरण एग्जैम्पल, एक राजा ना तखत ते बैठा, सेवादार पखा झुल रहा, गर्मी दी रुत है, वो तखत ते बैठा बैठा ही सौ गया, ते सुपना आया, ते सुपने विच की देखदा कि उहदा राज भाग चला गया, ते वह भीख मंगदा पिया दर दर ते, सुपने भया भिखारी। हुण बाबा जी कहिंदे अछत राज, राज दे हुंदिआं सुंदिआं विछड़त राज तों विछड़ के दुख पाया उहने कि भीख मंग रहा, बड़ा दुखी है। सो गत भई हमारी,
ਇਹ ਹਾਲਤ ਸਾਡੀ ਏ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਤੋਂ ਵਿਛੜ ਕੇ ਦੁਖੀ ਹੋ ਰਹੇ। ਰਾਜ ਭੋਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਣਾਇਆ। ਅੰਧੇਰੇ ਵਿੱਚ ਚੱਲਦਿਆਂ ਰੱਸੀ ਵੀ ਪਈ ਹੋਵੇ ਨਾ ਤਿਉਂ ਪ੍ਰਤੀਤ ਹੁੰਦਾ ਕਿ ਇਹ ਭੋਯੰਗਮ ਸੱਪ ਹੈ, ਭੋਯੰਗ ਹੈ ਸੱਪ ਹੈ, ਪਰ ਉਹ ਭੁਲੇਖ ਹੈ ਸੱਪ ਨਹੀਂ ਹੈ, ਰਾਜੂ ਰੱਸੀ ਹੈ। ਹੁਣ ਬਾਬਾ ਜੀ ਕਹਿੰਦੇ ਇਹ ਪ੍ਰਸੰਗ ਜਿਹੜਾ ਹੈ ਨਾ ਰੱਸੀ ਤੇ ਸੱਪ ਦਾ, ਇਹ ਉਦੋਂ ਸਮਝ ਆਉਂਦਾ ਜਦੋਂ ਅੰਦਰ ਪ੍ਰਕਾਸ਼ ਹੋਵੇ। ਪ੍ਰਕਾਸ਼ ਦਾ ਮਤਲਬ ਜਦੋਂ ਪ੍ਰਕਾਸ਼ ਕਰਕੇ ਦੇਖੀਏ ਤੇ ਮਹਿਸੂਸ ਹੁੰਦਾ ਉਹ ਸੱਪ ਨਹੀਂ ਰੱਸੀ ਹੈ, ਜਾਂ ਉਹਨੂੰ ਹਿਲਾ ਕੇ ਦੇਖੀਏ। ਹੁਣ ਬਾਬਾ ਜੀ ਕਹਿੰਦੇ ਮੈਨੂੰ ਇਹ ਮਾਲਕਾ ਕੁਛ ਕੁਛ ਭਰਮ ਤੋਂ ਦੂਰ ਕਰਕੇ ਆਪਣਾ ਭੇਦ ਜਣਾ ਦਿੱਤਾ। ਅਬ ਹੁਣ ਕੱਛ ਮਰਮ ਜਣਾਇਆ, ਮਰਮ ਦਾ ਅਰਥ ਹੈ ਜੀ ਭੇਦ, ਤੇਰਾ ਭੇਦ ਮੈਨੂੰ ਸਾਰਾ ਨਹੀਂ ਕੁਛ ਕੁ ਭੇਦ, ਉਹ ਵੀ ਮੈਂ ਜਾਣਿਆ ਨਹੀਂ, ਲਫਜ਼ ਹੈ ਜਣਾਇਆ, ਤੂੰ ਜਣਾਇਆ, ਤੇਰੇ ਕੋਲੋਂ ਇਹ ਭੇਦ ਮਿਲਿਆ। ਅਗਲੀ ਉਦਾਹਰਣ ਹੈ ਜੀ, ਅਨਕ ਕਟਕ ਜੈਸ ਭੂਲ ਪਰੇ ਅਬ ਕਹਿਤੇ ਕਹਿਣ ਆਇਆ। ਇੱਕ ਸੋਨੇ ਤੋਂ ਅਨੇਕਾਂ ਤਰ੍ਹਾਂ ਦੇ ਘੜੇ ਹੋਏ ਕੜੇ ਜਿਹੜੇ ਨੇ ਉਹਨਾਂ ਨੂੰ ਦੇਖ ਕੇ ਮਨੁੱਖ ਭਰਮ ਵਿੱਚ ਕਹੇ ਕਿ ਸੋਨਾ ਹੀ ਕਈ ਤਰ੍ਹਾਂ ਦਾ, ਕਈ ਤਰ੍ਹਾਂ ਦਾ, ਪਰ ਸੋਨਾ ਇੱਕੋ ਹੀ ਹੈ। ਇਸੇ ਤਰ੍ਹਾਂ ਸਰਬੇ ਏਕ ਅਨੇਕਾ ਸਵਾਮੀ ਸਭ ਘੜ ਭੋਗ ਵੇ ਸੋਈ, ਸਾਰਿਆਂ ਦੇ ਵਿੱਚ ਇੱਕ ਸਵਾਮੀ ਮਾਲਕ ਹੈ, ਅਨੇਕਾਂ ਵਿੱਚ ਸਭਨਾ ਅੰਦਰ ਉਹ ਭੁਗਤ ਰਿਹਾ ਵਰਤ ਰਿਹਾ। ਕਹਿ ਰਵਿਦਾਸ ਹੱਥ ਪੈ ਨੇਰੇ ਸਹਿਜੇ ਹੋਏ ਸੋ ਹੋਈ ਸਹਿਬਨੀ, ਸੁਭਾਵਕ ਹੀ ਰਵਿਦਾਸ ਜੀ ਬਚਨ ਕਰਦੇ ਉਹ ਮੇਰਾ ਮਾਲਕ ਤੇ ਹੱਥ ਤੋਂ ਵੀ ਨੇੜੇ ਹੈ ਭਾਈ, ਤੇ ਜੋ ਕੁਝ ਹੋ ਰਿਹਾ ਉਹਦੀ ਰਜ਼ਾ ਵਿੱਚ ਹੀ ਹੋ ਰਿਹਾ, ਉਹ ਸਰਬ ਵਿਆਪੀ ਹੈ, ਭੁਲਾ ਚੁੱਕਾਂ ਦੀ ਖਿਮਾ, ਸਮੇਂ ਦੀ ਸੰਪੂਰਨਤਾ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ, ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ, ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ ਸ਼ਬਦ ਤਾਂ ਗਾਵ ਹਰੀ ਕੇ ਰਾਮਨ ਜਿਨੀ ਵਸਾਇਆ। ਕਹੇ ਨਾਨਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ, ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਥੀਰਾ ਕਰ ਸਭ ਸਵਾਰਨਾ, ਸਭਨਾ ਗੱਲਾਂ ਸਮਰਥ ਸਵਾਮੀ ਸੋ ਕੇ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ, ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ, ਸਭ ਕਿਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗੁਆਈਆਂ, ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ, ਪੰਚ ਸ਼ਬਦ ਤਿਤ ਘਰ ਸਪਾਗੇ, ਘਰ ਸਪਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋਤ ਦੁਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰੇ ਅਨਹਦ ਵਾਜੇ, ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ, ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ, ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨ ਗੁਰ ਚਰਨ ਲਾਗੇ, ਵਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ।

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਜਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ। ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਉਟਿਆਂ ਦੇ ਉੱਠ ਗੁਰੂ ਗਰੀਬ ਨਿਵਾਜ, ਸ਼ਬਦ ਸਵਰੂਪ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਜੀ। ਆਪ ਜੀਆਂ ਨੇ ਮਹਾਨ ਬਖਸ਼ਿਸ਼ ਮਿਹਰਾਮਤ ਕੀਤੀ, ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਸਦਕਾ ਆਪ ਜੀ ਕੇ ਪਾਵਨ ਪਵਿੱਤਰ ਸੁੰਦਰ ਦਰਬਾਰ ਸਜੇ, ਸਜੇ ਦਰਬਾਰ ਅੰਦਰ ਆਪ ਜੀ ਕੇ ਅੰਮ੍ਰਿਤਮਈ ਬਾਣੀ, ਆਸਾ ਕੀ ਵਾਰ ਦੇ ਕੀਰਤਨ ਅਤੇ ਉਪਰੰਤ ਆਪ ਜੀ ਕੇ ਪਾਵਨ ਪਵਿੱਤਰ ਅੱਜ ਦੇ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਹੋਈ, ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਹੋਏ, ਗਰੀਬ ਨਿਵਾਜ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਅੰਦਰ ਅੰਮ੍ਰਿਤਮਈ ਬਾਣੀ ਦੇ ਕੀਰਤਨ ਕਰਦਿਆਂ, ਗੁਰਮਤਿ ਵਿਚਾਰਾਂ ਕਰਦਿਆਂ, ਬਾਣੀ ਪੜ੍ਹਦਿਆਂ, ਸਰਵਣ ਕਰਦਿਆਂ, ਦੱਸ ਰਿਹਾ ਪਾਸੋਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਿਸ਼ ਕਰਦੇ ਨੇ, ਅੱਗੇ ਤੋਂ ਸਾਵਧਾਨਤਾ ਬਖਸ਼ਣੀ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ, ਸੁਣਨ ਅਤੇ ਵਿਚਾਰਨ ਦੀ ਦਾਤ ਸਮੂਹ ਸੰਗਤ ਨੂੰ ਪ੍ਰਦਾਨ ਕਰਨੀ। ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਆਪ ਜੀ ਕੇ ਪਾਵਨ ਪਵਿੱਤਰ ਚਰਨ ਕਮਲਾਂ ਦੀ ਹਾਜ਼ਰੀ ਭਰੀ, ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤਾ, ਰਹਿਮਤਾਂ ਕਰਨੀਆਂ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ, ਸੇਵਾਵਾਂ ਭੇਜੀਆਂ ਗਈਆਂ, ਮਾਇਆ ਭੇਜੀ ਗਈ, ਆਪ ਜੀ ਨੇ ਕਿਰਪਾ ਕਰਨੀ, ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰਨੀ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਸਤਿਗੁਰੂ ਜੀ ਕਿਰਪਾ ਕਰਨੀ, ਆਪਣੇ ਸਮੂਹ ਟੈਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕਰਕੇ ਸ਼ਰਧਾ ਭਾਵਨਾ ਪ੍ਰੀਤਤ ਵਸੈ ਦਰ ਕਰਦੀ ਸੇਵਾ ਦੇ ਯੋਗ ਕਰ ਲੈਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਗਰੀਬ ਨਿਵਾਜ ਇਸ ਵਕਤ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ, ਕਿਰਪਾ ਕਰੋ ਸਤਿਗੁਰੂ ਜੀ, ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰੋ ਜੀ,
ਹੁਕਮ ਤੇ ਚੱਲਣ ਦੀ ਮੱਤ ਬੁੱਧ ਪ੍ਰਦਾਨ ਕਰੋ। ਉਪਰੰਤ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਪ੍ਰਾਰੰਭ ਕੀਤੇ ਗਏ ਸ੍ਰੀ ਸਹਿਜ ਪਾਠ ਕਰਨ ਦੀ ਆਪ ਜੀ ਆਗਿਆ ਬਖਸ਼ਿਸ਼ ਕਰੋ ਜੀ। ਅੱਖਰਵਾਦ ਘਾਟ ਭੁੱਜ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸੋ ਵੇਲਾ ਘੜੀ ਧੰਨ ਧੰਨ ਮੂਰਤ ਪਲ ਸਾਰ ਧੰਨ ਸੋ ਦਿਨ ਸੰਜੋਗੜਾ ਜਿਤ ਡਿੱਠਾ ਗੁਰਦਰ ਸਾਰ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਹਿਬ ਸੰਗਤ ਜੀ, ਅੱਜ ਦੇ ਪਾਵਨ ਸ੍ਰੀ ਸਹਿਜ ਪਾਠ ਪਵਿੱਤਰ ਅੰਗ 1266 ਤੋਂ ਪ੍ਰਾਰੰਭ ਹੋਣਗੇ। ਪਿਆਰ ਸਹਿਤ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਸਨ ਜੀ। ਪਾਵਨ ਸ੍ਰੀ ਸਹਿਜ ਪਾਠ ਅੱਜ 1266 ਅੰਗ ਤੋਂ ਪ੍ਰਾਰੰਭ ਹੋ ਰਹੇ ਹਨ ਜੀ।

तब उह तृप्त अघाई। हम बारिक पिता प्रभ दाता, उलह बारिक अन्य।

दर्श प्यास मेरू मन मोहयो हार पंख लगाई मलीजै रहाऊ।

ਪੈ ਕੀ ਸੋਭ ਸੁਹਾਵਣੀ ਨਿਕੀ। ਹਾ ਹਾ ਹੂ ਹੂ ਗੰਧਰਵ ਅਪਸਰਾ ਆਨੰਦ ਮੰਗਲ।

ਘਨ ਹਰ ਘੂਰ ਦਸੋ ਦਿਸ ਬਰਸੈ ਬਿਨ ਜਲ ਪਿਆਸ ਨ ਜਾਈ ਮੀਨ ਨਿਵਾਸ ਉਪਜੈ ਜਲ ਹੀ ਤੇ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਧੰਤਾ ਯੋਗ ਹੋ, ਜੋ ਸਤਿਗੁਰੂ ਦੀ ਕਿਰਪਾ ਰਹਿਮਤ ਦਾ ਸਦਕਾ ਨਿਤਾਂ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਨੇ ਅੱਜ ਵੀ ਕਿਰਪਾ ਕੀਤੀ ਹੈ, ਜਿਤਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ, ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੈਨਿਕ ਸੇਵਾ ਸਮੂਹ ਸੰਗਤਾਂ ਨੇ ਪ੍ਰਵਾਨ ਕਰਨੀ, ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦਾ ਆਇਆ ਪ੍ਰਵਾਨ ਕਰਕੇ ਗੁਰੂ ਦੀ ਬਾਣੀ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੋਵੇ, ਇਹ ਅਰਦਾਸ ਨਿਤਾ ਪ੍ਰਤੀ ਗੁਰੂ ਦੇ ਚਰਨ ਕਮਲਾਂ ਚ ਕਰਿਆ ਕਰੋ। ਆਓ ਅਗਲਾ ਸਮਾਂ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਕੀਰਤਨ ਰਾਏ ਨਿਹਾਲ ਕਰਨਗੇ ਆਪ ਜੀ ਨੂੰ। ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਕੀਰਤਨ ਸੁਣ ਕਰਨ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਤੋਂ ਜਦੋਂ ਦਾ ਸੰਸਾਰ ਬਣਿਆ ਨਿਰੰਕਾਰ ਪਰਮਾਤਮਾ ਨੂੰ ਪਾਉਣ ਦੇ ਯਤਨ ਕੀਤੇ ਗਏ। ਜੁਗਾਂ ਦੀ ਗੱਲ ਹੈ, ਜੁਗ ਜੁਗ ਆਪੋ ਆਪਣਾ ਧਰਮ ਹੈ, ਹਰ ਯੁਗ ਦੀ ਆਪਣੀ ਖੋਜ ਹੈ, ਹਰ ਯੁਗ ਦਾ ਆਪਣਾ ਰੱਬ ਨੂੰ ਲੱਭਣ ਦਾ ਤਰੀਕਾ ਅਲੱਗ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਇੰਨੇ ਇੰਨੇ ਸਿਆਣੇ ਲੋਕ ਹੋ ਗਏ, ਉਹਨਾਂ ਸਿਆਣਿਆਂ ਲੋਕਾਂ ਨੇ ਰੱਬ ਦੀ ਤਲਾਸ਼ ਪਾਤਾਲਾਂ ਤੇ ਆਕਾਸ਼ ਵਿੱਚ ਕਰਨੀ ਸ਼ੁਰੂ ਕਰ ਦਿੱਤੀ। ਆਕਾਸ਼ ਤੇ ਪਾਤਾਲ ਇਹਨਾਂ ਦੇ ਅੰਦਰ ਉਹਨਾਂ ਨੇ ਖੋਜ ਕਰਨੀ ਸ਼ੁਰੂ ਕੀਤੀ ਕਿ ਦੇਖੀਏ ਪਾਤਾਲ ਕਿੰਨੇ, ਆਕਾਸ਼ ਕਿੰਨੇ। ਜਗਤ ਦੇ ਅੰਦਰ ਸਭ ਤੋਂ ਪਹਿਲਾਂ ਇਹ ਲੜਾਈ ਦਾ ਝਗੜਾ ਬਣਿਆ ਸੱਤ ਆਕਾਸ਼ ਤੇ ਸੱਤ ਪਾਤਾਲ ਨੇ। ਲੱਭਣ ਵਾਲੇ ਨੇ ਕਹਿਤਾ ਮੈਂ ਸੱਤ ਲੱਭ ਲੈਣੇ, ਸੱਤ ਉੱਪਰਲੇ ਸੱਤ ਥੱਲੇ ਵਾਲੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਦੇ ਰਹਿਬਰ ਬਣ ਕੇ ਆਏ। ਉਹ ਕਹਿ ਲੱਗੇ ਸੱਤ ਜੇ ਹੈਣ ਤੇ ਸੱਤ ਤੋਂ ਅੱਗੇ ਹੋਰ ਵੀ ਹੋਣਗੇ, ਜੇ ਤੁਹਾਨੂੰ ਸੱਤ ਮਿਲੇ ਨੇ ਤਾਂ ਅੱਗੇ ਹੋਰ ਵੀ ਹੋਣਗੇ। ਨਹੀਂ ਜੀ, ਕਹਿੰਦੇ ਸੱਤ ਤੋਂ ਬਗਾਦ ਬ੍ਰੇਕ ਲੱਗ ਗਈ ਕਿਆ? ਨਿਰੰਕਾਰ ਪਰਮਾਤਮਾ ਨੇ ਬ੍ਰੇਕ ਲਾ ਦਿੱਤੀ ਵੀ ਸੱਤ ਆਕਾਸ਼ ਤੇ ਸੱਤ ਪਤਾਲ ਹੀ ਥਾਪਣੇ ਸਨ, ਜਾਂ ਫਿਰ ਇੱਕ ਹੀ ਰਹਿਣ ਦਿੰਦੇ? ਜੇ ਇੱਕ ਨਹੀਂ ਸੱਤ ਨੇ, ਸੱਤ ਨਹੀਂ ਤੇ ਲੱਖ ਹੀ ਨੇ, ਲੱਖਾਂ ਆਕਾਸ਼ ਤੇ ਲੱਖਾਂ ਪਾਤਾਲ ਨੇ। ਬ੍ਰਹਮਾ ਕਹਿੰਦੇ ਆਪਣੇ ਆਪ ਨੂੰ ਵੱਡਾ ਕਹਾਉਂਦਾ ਸੀ ਵਿਗਿਆਨਕ, ਉਸ ਯੁੱਗ ਦਾ ਉਸ ਨੂੰ ਕੋਈ ਹੋਰ ਦਰਜਾ ਦਿੱਤਾ, ਨਾਮ ਕੁਝ ਹੋਰ ਹੈ। ਅੱਜ ਦੀ ਵਿਗਿਆਨ ਵੀ ਲੱਭਦੀ ਤਲਾਸ਼ ਕਰਦੀ ਹੈ, ਕਣ ਤੱਕ ਜਾਂਦੀ ਹੈ, ਜੜ ਤੱਕ ਜਾਂਦੀ ਹੈ, ਅਣੂ ਤੱਕ ਜਾਂਦੀ, ਪਰਮਾਣੂ ਤੱਕ ਜਾਂਦੀ ਲੱਭਣ। ਉਦੋਂ ਵੀ ਬ੍ਰਹਮਾ ਨੇ ਬੜਾ ਲੱਭਣਾ ਚਾਹਿਆ, ਬੰਦਗੀ ਤਾਂ ਹੈ ਸੀ, ਉਮਰਾਂ ਲੰਬੀਆਂ ਸਨ, ਹੋਰ ਕੁਝ ਅੱਜ ਦਾ ਇੰਨਾ ਜ਼ਖੀਰਾ ਜਿਹਾ ਨਹੀਂ ਸੀ ਖਲਾਰਾ। ਉਸ ਸਮੇਂ ਤਲਾਸ਼ ਕਰਦੇ ਸਨ, ਬਹਿ ਜਾਂਦੇ ਸੀ, ਬਹਿ ਕੇ ਵੇਖਦੇ ਸੀ, ਰੱਬ ਦੇ ਸਿਧਾਂਤ ਨੂੰ ਪੜ੍ਹਦੇ ਚਲੇ ਜਾਣਾ, ਪੜ੍ਹਦੇ ਚਲੇ ਜਾਣਾ, ਡੀਪ ਚਲੇ ਜਾਣਾ, ਡੀਪ ਚਲੇ ਜਾਣਾ। ਧਿਆਨ ਦਾ ਮਾਰਗ ਇੰਨਾ ਵੱਡਾ ਹੋ ਜਾਣਾ, ਪਤਾ ਲੱਗਣਾ ਵੀ ਹੈ ਵਾਕਿਆ ਵਿਸ਼ਾਲ ਹੈ। ਨੇਤ ਨੇਤ ਬਨ ਤ੍ਰਿਣ ਕਹਿਤ, ਸਾਰੇ ਕਹਿੰਦੇ ਨੇਤੀ ਨੇਤੀ, ਅੰਤ ਨਹੀਂ ਹੈ, ਅੰਤ ਨਹੀਂ ਹੈ, ਨੇਤ ਨੇਤ ਬਨ ਤ੍ਰਿਣ ਕਹਿਤ। ਤੇ ਬ੍ਰਹਮਾ ਨੂੰ ਇਹਨੇ ਖੋਜ ਕੀਤੀ ਤਾਂ ਇਹਨੇ ਦੱਸ ਦਿੱਤਾ ਸੰਸਾਰ ਨੂੰ ਇਹ ਚੀਜ਼ਾਂ ਨੇ, ਜਿੰਨ ਬਣਾ ਤੇ ਇਹਨੇ ਰੰਗ ਕੱਢ ਦਿੱਤੇ। ਇਹਨੇ ਦੁਨੀਆਂ ਦਾ ਕਾਰੋ ਵਿਹਾਰ ਅੱਧੇ ਨਾਲੋਂ ਜ਼ਿਆਦਾ ਹਿੱਸਾ ਇਹਨੇ ਸੰਸਾਰ ਦੀ ਕਿਰਤ ਵਿਹਾਰ ਵਿੱਚ ਲਾ ਦਿੱਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਉਹ ਦਿਨ ਬਣਾਇਆ ਨੂੰ ਸੱਤਾਂ ਦਿਨਾਂ ਦੇ ਅੰਦਰ ਪ੍ਰਵਿਰਤ ਕੀਤਾ ਰਾਵਣ ਨੇ। ਰਾਵਣ ਨੇ ਇਹਨੇ ਰੰਗ ਲੱਭੇ ਤੇ ਰਾਵਣ ਨੇ ਰੰਗ ਜਿਹੜੇ ਨੇ ਬਣਾ ਕੇ ਤੇ ਰੰਗ ਦਿੱਤਾ, ਰੰਗ ਚਾੜ ਦਿੱਤਾ। ਕਹਿੰਦਾ ਬਾਹਰਲੇ ਰੰਗ ਨੀ, ਬਾਡੀ ਦੇ ਅੰਦਰ ਵੀ ਸੱਤ ਰੰਗ ਨੇ, ਸੂਰਜ ਦੇ ਅੰਦਰ ਵੀ ਸੱਤ ਰੰਗ ਨੇ, ਚੰਦਰਮਾ ਦੇ ਵੀ ਸੱਤ ਰੰਗ ਨੇ। ਉਹ ਕਹਿੰਦਾ ਇਹਨੇ ਫਿਰ ਰੰਗਾਂ ਨੂੰ ਆਪਣੀ ਬੁੱਧੀ ਦੇ ਨਾਲ ਹਰ ਰੰਗ ਦੇ ਅੰਦਰੋਂ ਚਿੱਟੇ ਰੰਗ ਦੇ ਵਿੱਚੋਂ ਸੱਤ ਰੰਗ ਕੱਢ ਦਿੱਤੇ। ਚਿੱਟਾ ਹੈ, ਸ਼ਵੇਤ ਹੈ, ਤੇ ਸ਼ਵੇਤ ਦੇ ਅੰਦਰ ਹੀ ਅਨੇਕਾਂ ਰੰਗ ਨੇ। ਸੱਤ ਦਾਨ ਕੱਢ ਦਿੱਤੇ, ਸੱਤ ਦਿਨ ਬਣਾ ਦਿੱਤੇ। ਕਹਿੰਦੇ ਅੰਦਰ ਵੀ ਸਾਡੇ ਸੱਤ ਰੰਗ ਨੇ ਤੇ ਬਾਹਰ ਵੀ, ਦੁਨੀਆਂ ਦੇ ਅੰਦਰ ਵੀ ਸੱਤ ਰੰਗ ਨੇ। ਖੈਰ, ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆ ਫਰਮਾਨ ਕਰਦੇ ਕਹਿ ਰਹੇ ਨੇ ਨਾਰਦ ਸੇ ਚਤਰਾਨਨ ਸੇ ਰੁਮਨਾਰਕ ਸੇ ਸਭ ਨੂੰ ਮਿਲ ਗਾਇਓ। ਉਦੋਂ ਇਹਨਾਂ ਨੂੰ ਰਿਸ਼ੀਆਂ ਦਾ ਦਰਜਾ ਦਿੱਤਾ ਜਾਂਦਾ ਸੀ, ਅੱਜ ਸਾਇੰਟਿਸਟ ਕਹਿ ਦਿਆ ਜਾਂਦਾ, ਅੱਖਰ ਹੀ ਚੇਂਜ ਹੋਏ ਨੇ। ਪਹਿਲਾਂ ਕਿਹਾ ਜਾਂਦਾ ਸੀ ਭਾਈ ਮਰਦਾਨਾ, ਗੁਰੂ ਕੇ ਕੀਰਤਨੀ ਹੈ ਭਾਈ ਮਰਦਾਨਾ, ਅੱਜ ਅੱਖਰ ਚੇਂਜ ਹੋ ਗਿਆ ਪ੍ਰੋਫੈਸਰ ਸਾਹਿਬ, ਅੱਖਰ ਚੇਂਜ ਹੋ ਗਿਆ ਪ੍ਰਿੰਸੀਪਲ ਸਾਹਿਬ, ਅੱਖਰ ਚੇਂਜ ਹੋ ਗਿਆ ਡਾਕਟਰ ਸਾਹਿਬ, ਪਰ ਹੈ ਭਾਈ ਨੇ। ਕੀਰਤਨ ਦੀ ਸ਼ੈਲੀ ਭਾਈ ਮਰਦਾਨਾ ਜੀ ਤੋਂ ਚੱਲੀ ਤੇ ਭਾਈ ਮਰਦਾਨਾ ਸਾਹਿਬ ਉਹ ਵੱਡਾ ਖਿਤਾਬ ਹੈ ਇੱਕ। ਅੱਜ ਫਿਰ ਇਸ ਨੂੰ ਸੰਸਾਰ ਦੀ ਭਾਸ਼ਾ ਅੰਦਰ ਸਿਰਫ ਇਲਮ ਪਹਿਚਾਣ ਵਾਸਤੇ ਦੱਸਿਆ ਗਿਆ ਕਿ ਮੈਂ ਡਾਕਟਰ ਹਾਂ, ਮੈਂ PhD ਕੀਤੀ ਹੈ। ਤੇ ਗੱਲ ਕੇਵਲ ਓਨੀ ਹੋਈ ਹੈ ਕਿ ਭਾਈ ਮਰਦਾਨਾ ਜੀ ਨੇ ਕੋਈ PhD ਨਹੀਂ ਕੀਤੀ, ਭਾਈ ਮਰਦਾਨਾ ਜੀ ਦੇ ਕੋਲ ਕੋਈ PhD ਨਹੀਂ ਸੀ। ਭਾਈ ਮਰਦਾਨਾ ਸਾਹਿਬ
ਡਾਕਟਰੀ ਹਾਸਲ ਨਹੀਂ ਕਰ ਸਕੇ। ਜਿਸ ਮਰਦਾਨਾ ਸਾਹਿਬ ਨੇ ਰਾਗ ਬਣਾਏ ਔਰ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਚ ਬਹਿ ਕੇ ਰਾਗ ਗਾਏ ਤੇ ਭਾਈ ਮਰਦਾਨਾ ਜੀ ਤੋਂ ਹੀ ਅਗਾਂਹ ਰਾਗ ਦੀ ਪ੍ਰਥਾ ਸੰਸਾਰ ਦੇ ਅੰਦਰ ਚੱਲੀ। ਉਹਨਾਂ ਦੇ ਸ਼ਾਗਿਰਦ ਹੋਏ ਹਰੀਦਾਸ ਦੇ ਸ਼ਾਗਿਰਦ ਹੋਏ ਦੁਨੀਆਂ ਦੇ ਮੰਨਣ ਵਾਲੇ ਤਾਨਸੈਨ ਨੂੰ ਤਾਂ ਲੋਕ ਸਾਰੇ ਯਾਦ ਕਰਦੇ ਨੇ, ਪਰ ਭਾਈ ਮਰਦਾਨਾ ਜੀ ਨੂੰ ਕੋਈ ਯਾਦ ਕਰਦਾ? ਭਾਈ ਮਰਦਾਨਾ ਸਾਹਿਬ ਵੀ ਆਲਮ ਫਾਜ਼ਲ ਸਨ, ਜਿਨ੍ਹਾਂ ਨੇ ਰਬਾਬ ਦੇ ਅੰਦਰੋਂ ਰਿਦਮ ਦੇ ਵਿੱਚੋਂ ਹੀ ਤਾਲਾਂ ਬਣਾਈਆਂ। ਅੱਧੀ ਮਾਤਰਾ ਘੱਟ ਕਰ ਦੇਣੀ, ਅੱਧੀ ਮਾਤਰਾ ਜ਼ਿਆਦਾ ਕਰ ਦੇਣੀ, ਹੱਥ ਦੇ ਅੰਦਰ ਗੁਣ ਸੀ, ਰਿਦਮ ਦੇ ਨਾਲ ਹੀ ਗਾਣਾ। ਕਿਉਂਕਿ ਅਰਬ ਦਾ ਇੱਕ ਇਹੋ ਜਿਹਾ ਇਲਾਕਾ ਸੀ ਜਿੱਥੇ ਕੋਈ ਨਾਲ ਦੂਜਾ ਹੁੰਦਾ ਨਹੀਂ ਸੀ। ਅੱਜ ਵੀ ਵੇਖ ਲਓ, ਉਹ ਅਰੇਬੀਅਨ ਰਬਾਬ ਲੈ ਕੇ ਗਾਉਂਦੇ ਨੇ ਨਾ, ਤੇ ਇਕੱਲੇ ਹੀ ਪਹਾੜਾਂ ਵਿੱਚ ਚੜੇ ਫਿਰਦੇ ਰਹਿੰਦੇ ਨੇ, ਵਿੱਚ ਹੀ ਰਿਦਮ ਹੁੰਦਾ, ਆਪ ਹੀ ਇਕੱਲੇ ਗਾਉਂਦੇ ਫਿਰਦੇ ਰਹਿੰਦੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾਰਦ ਆਦ ਨੇ, ਨਾਰਦ ਸੇ ਚਤਰਾਨਣ ਸੇ ਰਮਨਾਰਕ ਸੇ ਸਭ ਹੂੰ ਮਿਲ ਗਾਇਓ, ਬੇਦ ਕਦੇਬ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ, ਪਾਏ ਸਕੇ ਨੀ ਪਾਰ ਉਮਾਪਤ ਸਿੱਧ ਸਨਾ ਦੁਸਨੰਤਨ ਧਿਆਇਓ, ਧਿਆਨ ਧਰੋ ਤੇ ਕੋ ਮਨ ਮੈਂ ਜੇ ਕੋ ਅਮਤੋਜ ਸਭੈ ਜਗ ਛਾਇਓ। ਅਮਿਤ ਤੋਜ ਤਾਂ ਉਹਦਾ ਹੀ ਹੈ, ਬਲ ਤਾਂ ਉਹਦਾ ਹੀ ਹੈ, ਸਾਰੇ ਜਗ ਵਿੱਚ ਛਾਇਆ, ਐਜੂਕੇਸ਼ਨ ਉਹਦੀ ਹੈ, ਪੜ੍ਹਾਈ ਉਹਦੀ ਹੈ, ਅੱਖਰ ਉਹਦੇ ਨੇ, ਸੰਗੀਤ ਉਹਦਾ ਹੈ। ਜਿਹੜੇ ਅੱਖਰ ਬਣਾਏ ਪਰਮਾਤਮਾ ਨੇ, ਅੱਖਰੀ ਨਾਮ ਸੰਸਾਰ ਦੇ ਅੰਦਰ ਸਭ ਤੋਂ ਪਹਿਲਾਂ ਪਰਮਾਤਮਾ ਨੇ ਆ ਕੇ ਆਪ ਹੀ ਚੀਜ਼ਾਂ ਦੇ ਨਾਮ ਰੱਖੇ। ਆਪ ਜੀ ਨੂੰ ਪਤਾ ਆਸਾ ਜੀ ਦੀ ਵਾਰ ਦੀ ਪਹਿਲੀ ਪੌੜੀ ਕੀ ਕਹਿੰਦੀ? ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਐਡੇ ਵੱਡੇ ਪਹਾੜ, ਦਰਿਆ, ਸਾਗਰ, ਸਿੰਧ, ਪਰਬਤ, ਮੇਦਨੀ, ਪ੍ਰਿਥਵੀ, ਸ਼ੇਰ, ਗਾਏ, ਜੰਗਲ ਕਿਹਨੇ ਲਿਖੇ? ਕੌਣ ਆਇਆ ਸੀ ਪਹਿਲਾਂ, ਕਿਸਨੇ ਲਿਖੇ? ਲਿਖਣ ਵਾਲੇ ਦਾ ਕੋਈ ਨਾ ਕੋਈ ਤਾਂ ਨਾਮ ਹੋਏਗਾ। ਧੰਨ ਗੁਰੂ ਨਾਨਕ ਸਾਹਿਬ ਦਾ ਕੀ ਕਹਿੰਦੇ ਨੇ,

ਤੂੰ ਦਾਦਾ ਵੀ ਤੂੰ ਹੀ ਹੈ, ਕਰਤਾ ਵੀ ਤੂੰ ਹੀ ਹੈ। ਤੂੰ ਹੀ ਨਾ ਰੱਖੇ ਕਿਉਂਕਿ ਸਾਜਿਆ ਤੂੰ ਹੈ। ਜਦੋਂ ਸਾਜਿਆ ਤੂੰ ਤੇ ਸਾਜਨਾ ਕੀਤੀ ਹੈ, ਤੇ ਸਾਜਨਾ ਕਰਨ ਵਾਲਾ, ਮੈਨੂਫੈਕਚਰਿੰਗ ਕਰਨ ਵਾਲਾ, ਕਿਸੇ ਚੀਜ਼ ਨੂੰ ਬਣਾਉਣ ਵਾਲਾ, ਉਹ ਹੀ ਜਾਣਦਾ ਨਾ ਫਲਾਣੀ ਚੀਜ਼ ਕਿੱਥੇ ਲੱਗੀ, ਇਹਨੂੰ ਕੀ ਕਹਿਣਾ, ਇਹਨੂੰ ਕੀ ਕਹਿਣਾ। ਛੋਟੇ ਜਿਹੇ ਇੱਕ ਜੰਤਰ ਦੇ ਅੰਦਰ ਹੱਥ ਦੇ ਵਿੱਚ ਪਕੜਿਆ ਹੋਇਆ ਸਾਡਾ ਮੋਬਾਈਲ, ਇਸ ਦੇ ਵੀ ਅਲੱਗ ਅਲੱਗ ਨਾਮ ਨੇ। ਤੇ ਸੰਸਾਰ ਪ੍ਰਿਥਵੀ ਦੇ ਨਾਮ ਪਰਮਾਤਮਾ ਅਕਾਲ ਪੁਰਖ ਨੇ ਰੱਖੇ, ਆਪੀ ਨੇ ਆਪ ਸਾਜਿਓ। ਸਾਜਣ ਵਾਲੇ ਨੇ ਫਿਰ ਆਪ ਇਹਨਾਂ ਦੇ ਨਾਮ ਰੱਖੇ, ਆਪੀ ਨੇ ਰਚਿਓ ਨਾਉ। ਨਾਮ ਰੱਖ ਦਿੱਤੇ, ਮਨੁੱਖ ਦੇ ਬੋਧ ਅੰਦਰ ਪਾ ਦਿੱਤੇ। ਜੰਗਲਾਂ ਵਿੱਚ ਰਹਿਣ ਲੱਗ ਪਿਆ, ਬੋਧ ਨਹੀਂ ਸਨ। ਜੰਗਲਾਂ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਆਪ ਮਨੁੱਖ ਦਾ ਜੀਵਨ ਧਾਰਨ ਕਰਕੇ ਆਇਆ। ਇਹਨੇ ਫਿਰ ਸੰਸਾਰ ਦੇ ਅੰਦਰ ਚਲਦੇ ਹੋਏ, ਜਿਨ੍ਹਾਂ ਦੇ ਪਾਸ ਅੱਖਰ ਨਹੀਂ, ਗੂੰਗੇ ਮਨੁੱਖ ਸਨ, ਆਦਿਵਾਸੀ, ਉਹਨਾਂ ਨੂੰ ਫਿਰ ਅੱਖਰ ਦੱਸਣੇ ਚਾਹੇ, ਆ ਕੀ ਹੈ ਬੋਲ ਬੋਲ ਕੇ, ਉਹਨਾਂ ਦੇ ਪਾਸੋਂ ਅੱਖਰ ਪ੍ਰਚਲਿਤ ਹੋਏ। ਪਹਾੜ ਹੈ, ਇਹ ਬਰਫ਼ ਹੈ, ਇਹ ਦਰਿਆ ਹੈ, ਇਹ ਨਦੀ ਹੈ, ਇਹ ਨਾਲਾ ਹੈ, ਇਹ ਬਾਗ ਹਨ, ਇਹ ਮੇਵੇ ਹਨ, ਚਹਿ ਚਹਾਂਦੀਆਂ ਚਿੜੀਆਂ ਹਨ। ਕਿੰਨੇ ਕੁ ਨਾਮ ਰੱਖਤੇ ਪਰਮਾਤਮਾ ਅਕਾਲ ਪੁਰਖ ਨੇ। 42 ਲੱਖ ਜੀ ਜਲ ਮੈਂ ਹੋਤੇ ਤੇ 42 ਲੱਖ ਜੀ ਬਾਹਰ, ਇੰਨਾ ਕੁਝ ਦਾ ਵਿਸਥਾਰ ਕਰਕੇ ਨਿਰੰਕਾਰ ਪਰਮਾਤਮਾ ਨੇ ਕਰ ਆਸਨ ਡਿੱਠੋ ਚਾਓ। ਖੁਸ਼ੀ ਦੇ ਨਾਲ ਬਹਿ ਗਿਆ, ਕਹਿਣ ਲੱਗਾ ਬਣ ਗਿਆ ਸੰਸਾਰ। ਹੁਣ ਇਸ ਸੰਸਾਰ ਦੇ ਅੰਦਰ ਐਡੀਸ਼ਨ ਵੀ ਆਪ ਹੀ ਉਹ ਕਰਦਾ। ਤੋ ਅੱਜ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗੁਰਦੇਵ ਨੇ ਆ ਨਵੇਂ ਸਾਲ ਦਾ ਸਾਨੂੰ ਇੱਕ ਅਵਸਰ ਬਖਸ਼ਿਆ। ਵੈਸੇ ਤਾਂ ਹਰ ਸੈਕਿੰਡ ਨਵਾਂ, ਹਰ ਦਿਨ ਨਵਾਂ, ਹਰ ਸਾਹ ਨਵਾਂ। ਪਰਮਾਤਮਾ ਅਕਾਲ ਪੁਰਖ ਨੇ ਵੇਖੋ ਕੈਸੀ ਬਣਤਰ ਬਣਾਈ ਹੈ। ਇੱਕ ਵਾਰੀ ਸਾਹ ਲੈ ਲਈਏ ਨਾ, ਸਾਹ ਵੀ ਬਾਸੀ ਨਹੀਂ ਦਿੰਦਾ, ਸਾਹ ਵੀ ਤਾਜ਼ਾ ਹੀ ਆਉਂਦਾ। ਬੇਹਾ ਤਾ ਸਾਹ ਉਹ ਦਿੰਦਾ ਕਿਤੇ ਕਿ ਸਾਹ ਲੈ ਲਿਆ ਮੁੜ ਕੇ ਉਹੀ ਸਾਹ ਚੱਲੀ ਜਾਵੇ, ਸਾਹ ਵੀ ਉਹ ਤਾਜ਼ੇ ਹੀ ਦਿੰਦਾ। ਐਸਾ ਪਰਮਾਤਮਾ ਰਚਨਹਾਰ ਹੈ। ਸੈਕਿੰਡ ਸੈਕਿੰਡ, ਕੁਆਟਰ ਸੈਕਿੰਡ, ਇੱਕ ਇੱਕ ਮਿੰਟ, ਇੱਕ ਇੱਕ ਛਿਨ, ਇੱਕ ਇੱਕ ਦਿਨ ਜਿਹੜਾ ਹੈ ਸਾਹਿਬ ਮੇਰਾ, ਨੀਤ ਨਵਾਂ ਸਦਾ ਸਦਾ ਦਾ ਤਾਰ। ਉਹ ਸਦਾ ਦਾ ਤਾਰ ਹੈ, ਸਦਾ ਨਿਤ ਨਵਾਂ ਹੈ। ਉਹ ਹਰ ਪਲ ਪਲ ਪਲ ਦੀ ਛਿਨ ਛਿਨ ਦੀ ਉਹ ਹਿਸਾਬ ਕਿਤਾਬ ਰੱਖਦਾ। ਅੱਜ ਸਾਰਿਆਂ ਨੂੰ ਵਧਾਈ, ਪਰ ਇੱਕ ਗੱਲ ਦਾ ਧਿਆਨ ਰੱਖਿਆ ਕਰੋ, ਜਦੋਂ ਸਾਹ ਲਈਦਾ ਨਾ ਕਹੀਏ ਇਹ ਨਵਾਂ ਹੈ, ਇਹ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ, ਕਹੋ ਵਾਹਿਗੁਰੂ ਨਵਾਂ ਹੈ, ਅੰਦਰੋਂ ਨਵਾਂ ਆਇਆ ਸਾਹ। ਜੋ ਵੀ ਕਹਿਣਾ, ਕੋਈ ਰਾਮ ਕਹੋ ਨਵਾਂ ਹੈ, ਕੋਈ ਅੱਲਾ ਕਹੋ ਨਵਾਂ ਹੈ। ਨਵੀਨਤਾ ਤੇਰੇ ਸਵਾਸ ਦੀ ਨਵੀਨਤਾ, ਤੂੰ ਸਾਨੂੰ ਨਵੀਨਤਾ ਦੇ ਰਿਹਾ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਤਾਰ। ਐਸੀ ਸੁਰਤ ਦੇ ਅੰਦਰ ਗੁੰਮ ਹੋ ਜਾਓ ਕਿ ਪਰਮਾਤਮਾ ਅਕਾਲ ਪੁਰਖ ਦਾ ਰੱਬੀ ਗਿਆਨ ਹਾਸਲ ਹੋ ਜਾਏ। ਟੁੱਕ ਦਮ ਕਰਾਰੀ ਜੋ ਕਰੋ, ਸਮਾਪਤੀ ਦਾ ਟਾਈਮ ਹੋ ਗਿਆ, ਟੁੱਕ ਦਮ ਕਰਾਰੀ। ਉਹ ਕਹਿੰਦੇ ਕਿਤੇ ਅੱਜ ਬੰਦਗੀ ਕਰਾਂਗੇ ਤੇ ਸਾਲ ਬਾਅਦ ਰੱਬ ਮਿਲੇਗਾ, ਬਿਲਕੁਲ ਕਹਿੰਦੇ ਨੇ। ਜੇ ਅੱਜ ਤੂੰ ਕੀਤੀ ਹੈ ਤੇ ਅੱਜ ਹੀ ਮਿਲੇਗਾ, ਇਹ ਹਿਸਾਬ ਨਹੀਂ ਹੈ ਵੀ ਤੈਨੂੰ ਅਗਲੇ ਜਨਮ ਦੇ ਅੰਦਰ ਬੰਦਗੀ ਦਾ ਫਲ ਮਿਲੇਗਾ। ਤੂੰ ਅੱਜ ਕਰ, ਅੱਜ ਤੈਨੂੰ ਫਲ ਮਿਲੇਗਾ। ਜਿਹੜਾ ਬੀਜ ਤੂੰ ਬੀ ਰਹੇ ਹੈ ਉਹ ਨਾਲੋਂ ਨਾਲ ਉੱਗਦਾ, ਰੱਬ ਦੀ ਇਹ ਕਿਰਤ ਹੈ ਪਰਮਾਤਮਾ ਅਕਾਲ ਪੁਰਖ ਦੀ। ਤੂੰ ਸਵਾਸ ਤਾਂ ਲੈ, ਹਰ ਸਵਾਸ ਦੇ ਅੰਦਰ ਉਹ ਰਮਿਆ ਹੋਇਆ ਤੇ ਐਸੇ ਰਮੇ ਹੋਏ ਪਰਮਾਤਮਾ ਅਕਾਲ ਪੁਰਖ ਨੂੰ ਟੁੱਕ ਦਮ ਕਰਾਰੀ। ਕਹਿੰਦੇ ਜੇ ਛੋਟੀ ਛੋਟੀ ਜਿਹੀ ਪੇੜ ਨਾਲ ਬੱਚਾ ਨਾ ਮੰਨੇ, ਕਹਿੰਦੇ ਇਹਦੇ ਮੂੰਹ ਤੇ ਮਾਰ ਕਰਾਰੀ ਜੀ ਚੰਡ, ਜਦੋਂ ਫਿਰ ਕੱਸ ਕੇ ਚੰਡ ਮਾਰੀ ਜਾਂਦੀ ਤਾਂ ਤੌਰ ਘੁੰਮ ਜਾਂਦੇ ਨੇ, ਬੱਚਾ ਚੁੱਪ ਕਰਕੇ ਬਹਿ ਜਾਂਦਾ। ਉਹ ਕਹਿੰਦੇ ਟੁੱਕ ਦਮ ਕਰਾਰੀ ਜੋ ਕਰੋ, ਕਹਿੰਦੇ ਐਸੀ ਕਰਾਰੀ ਸੱਟ ਮਾਰੋ ਵਾਹਿਗੁਰੂ ਦੀ ਕਿ ਅੰਤਰ ਕਰਨ ਹਿੱਲ ਜਾਵੇ ਤੇ ਇੱਕ ਵਾਰੀ ਰੱਬ ਅੰਦਰੋਂ ਪ੍ਰਗਟ ਹੋ ਜਾਏ। ਪੋਲਾ ਪੋਲਾ ਕਹਿਣ ਨਾਲ ਕੀ, ਵਾਹਿਗੁਰੂ ਉੱਤੇ ਰਹਿ ਗਿਆ, ਜਵਾਨ ਤਬੁੱਲਾ ਤੇ ਰਹਿ ਗਿਆ। ਕਹਿੰਦੇ ਦਮ ਕਰਾਰੀ, ਐਸੇ ਦਮ ਨਾਲ ਮਾਰੋ, ਕਰਾਰੀ ਸੱਟ ਮਾਰੋ ਕਿ ਧੁਨੀ ਦੇ ਉੱਪਰ ਜਾ ਕੇ ਸੱਟ ਵਜੇ, ਨਿਓਲੀ ਦੇ ਉੱਪਰ ਜਾ ਕੇ ਸੱਟ ਵਜੇ, ਤੇ ਫਿਰ ਕੀ ਹੋਏਗਾ, ਪ੍ਰਗਟ ਹੋ ਜਾਏਗਾ। ਆਓ, ਲੱਖ ਲੱਖ ਵਧਾਈਆਂ ਆਪ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ। ਸਮੂਹ ਗੁਰੂ ਕੀ ਸਾਧ ਸੰਗਤ ਜੋ ਬਣਾਇਆ ਸੰਸਾਰ ਨੇ, ਆਪਾਂ ਉਸ ਅਨੁਸਾਰ ਚੱਲਦੇ ਹਾਂ।
वैसे जेडे ज्ञानी लोग ने ओ ते हर दिन ही कहंदे शुकराना पादशाह तेरा। मैं कई बार जिक्र करदा भाई साहब भाई वीर सिंह कहंदे चार पैर ने, तीन तीन घंटे तक पैर है, कहंदे तीन घंटे बाद दा हिसाब लिख लै, तीन घंटे बाद उठ के वाहिगुरु कह दिया कर, फिर तीन घंटे बाद वाहिगुरु कह दिया कर, फिर तीन घंटे बाद वाहि, चार वारी जिंदगी दे दिन दे अंदर चार वारी वाहिगुरु कह देगा ना शुक्र है, वाहिगुरु तेरा शुक्र है, ते की होएगा शुक्र शुक्र ना शुकराना भर जाएगा, इन्ना ढेर लग जाएगा कि मुक्कण जी नहीं आएगा। लख लख वधाइयां अज गाखल परिवार वालों, सलाम मुल्क सिंह जी गाखल, इकबाल सिंह गाखल, सारे परिवार वालों, श्री अखंड पाठ साहब जी दे भोग पाए सवेरे, सारा परिवार हाजिर है, लंगर चल रहे हैं, आप जी गुरु दरबार दियां हाजरियां भरते हो, वड्डे भराता वीर जी पटना साहब ते हजूर साहब गए हुए ने, उन्हां दियां हाजरियां लग रही हैं। महाराज मेहरा करन जी कीर्तन की समाप्ति, आओ ए पंक्तियां पढ़ के

0: ਖੁਆਹੀਆਂ ਭੁੱਲਾਂ ਗਲਤੀਆਂ ਦੀ ਖਿਮਾ ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਤੀ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ, ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ।
2: ਕਰਾਂਗੇ ਇਸ ਵਾਰ ਓਨਲੀ ਪੰਜ ਦਿਨ ਬਣਦੇ ਜੀ। ਹੁਣ ਮੈਂ ਬੇਨਤੀ ਕਰਦਾ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਆਪ ਜੀ ਨੂੰ ਰਾਜਬਾਣੀ ਦੇ ਕੀਰਤਨ ਸਰਵ ਕਰਾਉਣਗੇ। ਉਹਨਾਂ ਦਾ ਸਮਾਂ ਰਹੇਗਾ 5:30 ਤੱਕ, ਉਸ ਤੋਂ ਉਪਰੰਤ ਸ਼ਬਦ ਚੌਂਕੀ ਸੋਧਾ ਰਹਿਰਾ ਸਾਹਿਬ ਜੀ ਕੇ ਜਾਪ ਹੋਣਗੇ ਤੇ ਆਪ ਜੀ ਨੂੰ ਇੱਦਾਂ ਬੇਨਤੀ ਕੀਤੀ ਜਾਂਦੀ ਕਿ ਆਪ ਇੱਦਾਂ ਹੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਬਖਸ਼ਿਸ਼ਾਂ ਪ੍ਰਾਪਤ ਕਰੀ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੰਗ ਦੇ ਮੈਦਾਨ ਦੇ ਅੰਦਰ ਜ਼ੁਲਮ ਦੇ ਨਾਲ ਟਾਕਰਾ ਲੈਣ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਮੇਰਾ ਬਾਹਮਣ ਦਾ ਪੁੱਤਰ ਤਾਂ ਮੈਂ ਹੈ ਨਹੀਂ, ਛੱਤਰੀ ਕਪੂਤ ਹੋ ਬਾਹਮਣ ਪੁੰਨ ਹੈ, ਬਾਹਮਣ ਦਾ ਪੁੱਤਰ ਨਹੀਂ ਹੈ ਕਿ ਮੈਂ ਵੇਦ ਪੜ੍ਹਾਂ, ਮੈਂ ਸ਼ਾਸਤਰ ਕਰਾਂ, ਮੈਂ ਹਵਨ ਪੜ੍ਹਾਂ। ਹਿੰਦੁਸਤਾਨ ਤੇ ਗੁਲਾਮੀ ਵਿੱਚ, ਭਾਰਤ ਦੇ ਗਲ ਵਿੱਚ ਤਾਂ ਗੁਲਾਮੀ ਪਈ ਹੋਈ ਹੈ, ਤੇ ਮੈਂ ਹੋਮ ਜੱਗ ਕਰਾਂ, ਮੈਂ ਪੁਰਾਣ ਪੜ੍ਹਾਂ, ਮੈਂ ਵੇਦ ਪੜ੍ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ, ਕਹਿੰਦੇ ਜਦੋਂ ਬਾਬਰ ਨੇ ਹੱਲਾ ਕੀਤਾ ਨਾ, ਬਾਬਰ ਨੇ ਹੱਲਾ ਜਾਂ ਪੀਰ ਸੁਣਿਆ ਜਾਂ ਮੀਰ ਸੁਣਿਆ ਧਾਇਆ, ਪਤਾ ਲੱਗਾ ਕਿ ਬਾਬਰ ਆ ਗਿਆ ਹਮਲਾ ਕਰਨ, ਤੇ ਕਹਿੰਦੇ ਇਹ ਹਮਨ ਪੜਨ ਲੱਗ ਵੇਦ ਦੀਆਂ ਪੁਰਾਣਾਂ ਦੀਆਂ ਸਲੋਕ ਤੇ ਸ਼ਰੂਤੀਆਂ ਗਾਉਣ ਲੱਗ ਪਏ। ਹੁਣ ਉਹਨਾਂ ਨਾਲ ਤਾਂ ਮੁਕਾਬਲਾ, ਉਸ ਪਾਸੇ ਤੋਪ ਹਨ, ਦੂਜੇ ਪਾਸੇ ਘੋੜੇ ਹਨ, ਸ਼ਸਤਰ ਹਨ, ਤੋਪਾਂ ਦੇ ਗੋਲੇ ਹਨ, ਤੇ ਇੱਕ ਪਾਸੇ ਕੀ ਹੈ, ਇੱਕ ਪਾਸੇ ਹਵਨ ਕਰ ਰਹੇ ਨੇ, ਜੱਗ ਬਾਲ ਰਹੇ ਨੇ, ਵੇਦ ਪੜ ਰਹੇ ਨੇ, ਪੁਰਾਣ ਪੜ ਰਹੇ ਨੇ, ਤੇ ਹੋਇਆ ਕੀ, ਕੋਈ ਮੁਗਲ ਨਾ ਹੋਇਆ ਅੰਧਾ, ਵੇਦਾਂ ਦੇ ਸਲੋਕਾਂ ਦੇ ਨਾਲ ਕੋਈ ਅੰਨਾ ਨਾ ਹੋਇਆ। ਬਾਬਰ ਨੇ ਐਸਾ ਹੱਲਾ ਕੀਤਾ, ਤਬਾਹ ਕਰਕੇ ਰੱਖ ਦਿੱਤਾ, ਬਰਬਾਦ ਕਰਕੇ ਰੱਖ ਦਿੱਤਾ। ਕੋਈ ਮੁਗਲ ਨਾ ਹੋਇਆ ਅੰਧਾ, ਕਿਨੇ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤੁਪਕਤਾਨ ਚਲਾਈ, ਓਨੀ ਹਸਤ ਚੜਾਈ, ਮੁਕਾਬਲਾ ਕਿੱਥੇ। ਆ ਪਾਤਸ਼ਾਹ ਕਹਿੰਦੇ ਹੁਣ ਮੈਂ ਛੱਤਰੀ ਕਰਮ ਜਿਹੜਾ ਹੈ ਉਹ ਕਰਨਾ, ਕਿ ਮੈਂ ਵੇਦ ਪੜਾਂ, ਤਪ ਕਰਾਂ, ਪੁੱਠਾ ਲਟਕਾਂ, ਕਿ ਜਰਵਾਣਿਆਂ ਨੇ ਤੇ ਘੇਰ ਲਿਆ ਭਾਰਤ ਨੂੰ, ਹਿੰਦੁਸਤਾਨ ਨੂੰ, ਤੇ ਹੁਣ ਯੋਧਿਆਂ ਦੀ ਲੋੜ ਹੈ, ਯੋਧਾ ਸੂਰਬੀਰ ਬਹਾਦਰ ਉਹ ਜਿਹੜਾ ਜੰਗ ਦੇ ਮੈਦਾਨ ਦੇ ਅੰਦਰ ਨਿਤਰ ਕੇ ਆਵੇ, ਟਕਰਾ ਕਰੇ। ਛੱਤਰੀ ਕੋ ਪੂਤ ਹੋ ਬਾਹਮਣ ਕੋ ਨਹਿ ਕਹਿ, ਤਪ ਆਵਤ ਹੋ ਜੋ ਕਰੋ, ਅਰ ਔਰ ਜੰਝਾਰ ਜਿੱਤੋ ਗ੍ਰਹਿ ਕੋ ਤੋਇ ਤਿਆਗ ਕਹਾਂ, ਚਿੱਤਾ ਮੈਂ ਧਰੋ ਅਮਰੀਜ ਕੇ ਦੇ ਵਹਿ, ਹਮਕੋ ਜੋ ਹੋ ਬਿਨਤੀ ਕਰ ਜੋਰ ਕਰੋ, ਜਬ ਆਪ ਕੀ ਔਧਨ ਧਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਅੱਜ ਉਸੇ ਖਿੱਤੇ ਦੀ ਯਾਦ ਮਨਾ ਰਹੇ, ਚਾਹੀਦੇ ਤਾਂ ਸਾਰੇ ਭਾਰਤ ਵਿੱਚ ਸੀ, ਕਿਉਂਕਿ ਭਾਰਤ ਨੂੰ ਆਜ਼ਾਦ ਕਰਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਚਾਰ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦੇ ਕੇ, ਗੁਰੂ ਤੇਗ ਬਹਾਦਰ ਸਾਹਿਬ ਨੇ ਭਾਰਤ ਦੇ ਗਲ ਵਿੱਚ ਪਈਆਂ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਰੱਖ ਦਿੱਤੀਆਂ। ਚਾਹੀਦਾ ਭਾਰਸ਼ ਵਰਸ਼ ਦੇ ਹਰ ਸ਼ਹਿਰ ਦੇ ਅੰਦਰ ਸੀ ਕਿ ਇਹ ਹਫ਼ਤਾ ਸਾਹਿਬਜ਼ਾਦਿਆਂ ਦਾ ਮਨਾਇਆ ਜਾਣਾ ਚਾਹੀਦਾ, ਪਰ ਨਹੀਂ, ਅਸੀਂ ਤਾਂ ਸੁੱਤੇ ਹਾਂ ਰਾਜਭਾਗ ਅਮੀਰੀਆਂ ਦੇ ਅੰਦਰ। ਖੈਰ ਮਹਾਰਾਜ ਕਿਰਪਾ ਕਰਨ, ਸੋਦਰ ਦੀ ਸਮਾਂ ਹੋ ਗਿਆ, ਆਓ ਸਮਾਪਤੀ ਕਰੀਏ, ਸੋਦਰ ਦੀ ਚੌਕੀ ਲਾ।

ਜੀਵਨ ਦੀਆਂ ਅਨਮੋਲ ਦਾਤਾਂ ਹਨ। ਹਰ ਦਿਨ ਮਨੁੱਖ ਇਹਨਾਂ ਚੀਜ਼ਾਂ ਨੂੰ ਮੰਗਦਾ। ਮਨੁੱਖ ਚਾਹੁੰਦਾ ਮੇਰੇ ਸਰੀਰ ਦੇ ਪ੍ਰਾਣ ਸਵਾਸ ਸਵਸਥ ਰਹਿਣ, ਮੇਰੇ ਘਰ ਦੇ ਅੰਦਰ ਖਾਣ ਪੀਣ ਵਾਲੇ ਪਦਾਰਥ ਥੋੜਨ, ਰੋਗ ਨਾ ਲੱਗੇ, ਕਿਸੇ ਕਿਸਮ ਦੀ ਚਿੰਤਾ ਨਾ ਹੋਵੇ। ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿ ਸਭੇ ਦਾਤਾਂ ਇਸ ਦਾਤਾਰ ਦੀ ਪਾਵਨ ਹਜ਼ੂਰੀ ਵਿੱਚੋਂ ਪ੍ਰਾਪਤ ਹੋਣੀਆਂ ਨੇ। ਆਓ ਆਪਾਂ ਝੋਲੀ ਅੱਡ ਕੇ ਅੱਜ ਇਹ ਦਾਤਾਂ ਮੰਗਣੀਆਂ। ਸੱਚੇ ਪਾਤਸ਼ਾਹ ਸਾਰਿਆਂ ਦੇ ਸਵਸਥ ਸਵਾਸ ਪ੍ਰਾਣ ਜਿਹੜੇ ਹਨ ਠੀਕ ਰਹਿਣ, ਦੁੱਧ ਪੁੱਤਰ ਦੀ ਦਾਤ ਸਭ ਘਰ ਦੇ ਅੰਦਰ ਹੋਵੇ, ਰੋਗ ਅਤੇ ਸੋਗ ਕੱਟਣ ਵਾਲੇ ਦਾਤਾ ਸਾਡੀ ਝੋਲੀ ਦੇ ਅੰਦਰ ਹਰ ਪਲ ਆਪਣੇ ਨਾਮ ਦੀਆਂ ਖੁਸ਼ੀਆਂ ਸਦੀਵ ਸੰਗਤ ਦਾ ਮੇਲ ਬਖਸ਼ਣਾ। ਆਓ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਵੇਂ ਫਰਮਾਨ ਕਰ ਰਹੇ ਨੇ।

Thank you.

Gracias.

Thank you.

ਪ੍ਰਸੰਨ ਹੋਏ ਨਾਲ

ਜਾਣ ਸਾਹਿਬ

Amen.

Thank you.

ਬਾਣਾ ਵੀ ਪਾ ਲਿਆ, ਅੰਮ੍ਰਿਤ ਵੀ ਛਕ ਲਿਆ, ਪਰ ਜੇ ਅੰਦਰੋਂ ਕਪਟ ਨਾ ਗਿਆ ਤੇ ਕੋਈ ਫਾਇਦਾ ਨਹੀਂ। ਅੰਦਰੋਂ ਨਿਰਮਲ ਬਾਹਰੋਂ ਨਿਰਮਲ, ਸਤਿਗੁਰੂ ਐਸੀ ਕਿਰਪਾ ਕਰੋ ਸਾਡੇ ਸਾਰਿਆਂ ਦੇ ਮਨ ਧੁੱਪ ਜਾਣ। ਬਾਣੀ ਧੋਂਦੀ ਹੈ, ਬਾਣੀ ਪਾਕ ਪਵਿੱਤਰ ਕਰਦੀ ਹੈ, ਬਾਣੀ ਨਿਰਮਲ ਕਰਦੀ ਹੈ। ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ, ਗੁਰਸਿੱਖਾਂ ਦੀ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ।